0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਬਾਣੀ ਦੇ ਇਹਨਾਂ ਪਵਿੱਤਰ ਬਚਨਾਂ ਦੇ ਮੁਤਾਬਕ ਆਪ ਜੀ ਨੂੰ ਹਰ ਜਸ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸੋ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਇਹ ਜਿਹੜੇ ਦਿਹਾੜੇ ਚੱਲਦੇ ਪਏ ਨੇ, ਘੱਲੂਘਾਰਾ 1984 ਜੋ ਸਮੇਂ ਦੀ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ, ਜਿਸ ਵਿੱਚ ਅਨੇਕਾਂ ਸਿੰਘ ਸਿੰਘਣੀਆਂ, ਬੱਚੇ, ਬਜ਼ੁਰਗ, ਮਾਤਾਵਾਂ ਸ਼ਹਾਦਤ ਦਾ ਜਾਮ ਪੀ ਗਏ। ਭਾਈ ਸਾਹਿਬ ਹੋਣਾ ਨੇ ਸ਼ਬਦ ਕੀਰਤਨ ਦੇ ਰਾਹੀਂ ਵੀ ਗੁਰਬਾਣੀ ਦੇ ਉਹਨਾਂ ਸ਼ਬਦਾਂ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਵਾਇਆ ਜੋ ਅੱਜ ਦੇ ਦਿਨਾਂ ਦੇ ਮੁਤਾਬਕ ਢੁੱਕਦੇ ਸਨ। ਸਵਾਓ ਸਾਡੇ ਪਾਸ ਅਤੀ ਸਤਿਕਾਰਯੋਗ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਭਾਈ ਹਰਵਿੰਦਰ ਸਿੰਘ ਜੀ, ਸ੍ਰੀ ਗੰਗਾਨਗਰ ਵਾਲੇ, ਉਹ ਪਹੁੰਚੇ ਹੋਏ ਨੇ। ਸੋ ਅੱਜ ਵੀ ਅਤੇ ਕੱਲ੍ਹ ਵੀ, ਕਿਉਂਕਿ ਕੱਲ੍ਹ ਨੂੰ ਜੋ 1984 ਦੇ ਸਮੂਹ ਸ਼ਹੀਦ ਸਿੰਘ ਨੇ ਉਹਨਾਂ ਦੀ ਪਵਿੱਤਰ ਯਾਦ ਅੰਦਰ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣੇ ਨੇ, ਉਪਰੰਤ ਰੱਬੀ ਬਾਣੀ ਦਾ ਕੀਰਤਨ ਅਤੇ ਇਸ ਸੰਬੰਧੀ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਹੋਣਗੀਆਂ। ਸੋ ਗਿਆਨੀ ਜੀ ਹੁਣੀ ਅੱਜ ਹੀ ਇਸ ਟੌਪਿਕ ਨੂੰ ਸ਼ੁਰੂ ਕਰਨਗੇ। ਜੂਨ 1984 ਦੇ ਵਿੱਚ ਜੋ ਘੱਲੂਘਾਰਾ ਹੋਇਆ, ਇਸ ਸੰਬੰਧ ਵਿੱਚ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਸਤਿਕਾਰਯੋਗ ਗਿਆਨੀ ਭਾਈ ਹਰਵਿੰਦਰ ਸਿੰਘ ਜੀ, ਸ੍ਰੀ ਗੰਗਾਨਗਰ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀ।

परम सम्मान योग जुगो जुग अटल तख्त चवर दे मालक धन धन साहिब श्री गुरु ग्रंथ साहिब जी महाराज जी दी पावन पवित्र हजूरी अंदर सुभाए मान सत संगी जनो आओ गुरु चरणां विच बैठ के आप जी अमृत बाणी दा रस पीना कीर्तन श्रवण करके अपने जीवन दीयां घड़ियां नूं सफल कर रहे हो। भाई गुरदास साहिब जी ने अमृत बाणी विच बचन वरते है, कहन लगे दीवा बलदा होवे पतंगा कई बार आउंदा है फेरा पा के वापस परत जांदा है, पर जे दीवा बलदा रहे जेड़ा पतंगा कई बार फेरा पा के वापस परते है एक वेला आउंदा है वह पतंगा दीवे विच समा जांदा है। भाई गुरदास साहिब ने दूजा बचन वरतिया, कहन लगे शिकारी बंदा जाल लाउंदा है चोगा पाउंदा है पंछी आउंदा है वह कई बार चोगा चुन के वापस परत जांदा है, पर यह गल याद रखो भी जे शिकारी जाल लाउण ते चोगा चुन के पंछी वापस परते है एक दिन वेला वह भी आउंदा है कि पंछी शिकारी दे जाल विच फस के रह जांदा है। गल उन्हां कीती रोजाना सतसंगत करनी अमृत बाणी पढ़नी सिमरन करना। तीजा बचन वरतिया, कहन लगे इसे तरह कमल दे फुल ते भौरा बहिंदा है वह कई बार आया रस लैके सुगंध लैके उडारी मार गया, एक दिन ऐसा वक्त भी आउंदा है कि वह कमल ते फुल ते बहण वाला भौरा बिचे ही प्राण त्याग दिंदा है। तीन उदाहरण दे के जिमें पतंगा दीवे विच समा गया, जिमें पंछी शिकारी दे जाल विच फस के रह गया, जिमें कमल ते फुल ते भौरा आपा कुरबान कर गया। ऐ सिखा तू रोजाना निता प्रति अमृत गुरबाणी पढ़दा रही, अमृत गुरबाणी विचारदा रही, गुर शब्द नाल अपनी सुरत जोड़दा रही, एक दिन तेरी जिंदगी विच एहो जिहा वक्त आएगा कि तेरा मन गुर शब्द विच इन्ना मगन हो जाएगा तू गुरु दा ही रूप हो जाएगा। भाई गुरदास साहिब जी दे अमृत बोल ने जैसे दीप दीपत पतंग लोट पोट होत काबू हूं कह जा रहा मैं परत जर जाए हैं, जैसे खग दिन प्रत चोग चोग आवे उड काहू दिन फासी फासे बहुर ना आए हैं, जैसे अल कमल कमल प्रत खोजै नित कब हूं कमल दल संपट समाए है, तैसे गुरबाणी अवगाहन करत चित कब हूं मगन होवै शब्द उर जाए है। ऐ सिखा तू शब्द नाल सांझ पाए तेरा अंतर आत्मा गुर शब्द दा रूप हो जाएगा। आओ गुरु चरणा विच बैठे हो अमृत बाणी श्रवण करके अपने जीवन दीयां घड़ियां नूं सफल कर रहे हो। एक बार गुरु बख्शी फतेह बुलाओ, एकाग्रता बख्शदियां गुरु बख्शी फतेह बुलाउंदियां आखो जी वाहिगुरु जी का खालसा वाहिगुरु जी की फतेह। आपां गल मुढ तों ही आरंभ करदे हैं भी ये 84 दा वरतारा किवें वापरिया, बल्कि आपां गल गुरु नानक साहिब पातशाह तो आरंभ करिए। भाई गुरदास साहिब जी दे बड़ा प्यारा वचन है, मारिया सिक्का जगत विच नानक निर्मल पंथ चलाया। गुरु नानक साहिब जी ने मनुखता ते दया कीती, एक निर्मल पंथ, निर्मल का अर्थ हुंदा है पवित्र, पंथ का अर्थ हुंदा है रस्ता मार्ग। गुरु जी ने एक मनुखता दे भले लई एक निर्मल पवित्र मार्ग चलाया, पवित्र रास्ता चलाया जिसका पांधी कोई भी बन सकता सी, कोई पाबंदी नहीं सी। याद रखियो गुरु नानक साहब जी ने कृपा की निर्मल पंथ चला के ते निर्मल पंथ दे राही बनाउन वास्ते गुरु जी ने चार उदासियां भी कीतियां। एक प्रचारक दौरा मनुखता नू रब्बी उपदेश वंडिया ते चारों उदासियां दे अंदर बहुत ध्यान नाल सुनियो
ਇਹ ਨਹੀਂ ਹੈ ਵੀ ਮੈਂ ਉਹਦੇ ਕੋਲ ਜਾਣਾ ਜਿਹੜਾ ਕੇਵਲ ਸਿੱਖੀ ਧਾਰਨ ਕਰੇਗਾ ਜਾਂ ਜਿਹੜਾ ਸਿੱਖ ਬਣੇਗਾ। ਗੁਰੂ ਜੀ ਨੇ ਇੱਕ ਗੱਲ ਵੇਖੀ, ਭਾਵੇਂ ਕੋਈ ਭਰਮ ਦੇ ਜਾਲ ਵਿੱਚ ਫਸਿਆ ਹੋਇਆ, ਕੋਈ ਕਰਮ ਕਾਂਡ ਵਿੱਚ ਉਲਝਿਆ ਹੋਇਆ, ਕੋਈ ਵਿਸ਼ੇ ਵਿਕਾਰਾਂ ਦੀ ਜ਼ਿੰਦਗੀ ਵਿੱਚ ਗਲਤਾਨ ਹੈ, ਕੋਈ ਆਪਣੇ ਕਿਰਦਾਰ ਤੋਂ ਡਿੱਗ ਗਿਆ, ਕੋਈ ਬੰਦਾ ਧਰਮ ਦਾ ਬੁਰਕਾ ਪਾ ਕੇ ਤੇ ਧਰਮ ਦੇ ਨਾਂ ਤੇ ਲੁੱਟ ਕਸੁੱਟ ਕਰ ਰਿਹਾ, ਗੁਰੂ ਜੀ ਨੇ ਸਭਨਾਂ ਪਾਸ ਜਾ ਕੇ ਤੇ ਉਹਨਾਂ ਨੂੰ ਪਵਿੱਤਰ ਉਪਦੇਸ਼ ਦੇ ਕੇ ਧਰਮ ਦਾ ਰੱਬੀ ਨਾਮ ਦਾ ਹੋਕਾ ਦੇ ਕੇ ਨਿਰਮਲ ਪੰਥ ਦੇ ਰਾਹੀ ਬਣਾ ਲਈ। ਚਾਰ ਉਦਾਸੀਆਂ ਕੀਤੀਆਂ। ਵੈਸੇ ਮੈਂ ਬੜੇ ਦੁੱਖ ਨਾਲ ਇੱਕ ਗੱਲ ਕਹਿਣ ਲੱਗਿਆ, ਸਿੱਖ ਨੂੰ ਅੱਜ ਵੀ ਪੁੱਛੋ ਵੀ ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਤੁਸੀਂ ਹਰ ਸਾਲ ਦਿਹਾੜਾ ਮਨਾਉਂਦੇ ਹੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ, ਤੇ ਜੇ ਕੋਈ ਸਿੱਖ ਨੂੰ ਪੁੱਛੇ ਆਪਣੇ ਮਨਾਂ ਵਿੱਚ ਹੱਥ ਪਾਇਓ ਵੀ ਪਹਿਲੀ ਉਦਾਸੀ ਵੇਲੇ ਹਜ਼ੂਰ ਕਿਸ ਪਾਸੇ ਗਏ, ਕਿਹੜੀਆਂ ਕਿਹੜੀਆਂ ਥਾਵਾਂ ਤੇ ਰੱਬੀ ਉਪਦੇਸ਼ ਵੰਡਿਆ, ਕਿੰਨੇ ਸਾਲ ਦੀ ਉਦਾਸੀ ਹੈ, ਦੂਜੀ ਉਦਾਸੀ ਵਿੱਚ ਕਿੱਥੇ ਕਿਰਪਾ ਵਰਤਾਈ, ਤੀਜੀ ਵਿੱਚ ਕਿੱਥੇ ਰਹਿਮਤਾਂ ਵਰਤਾਈਆਂ, ਚੌਥੀ ਉਦਾਸੀ ਵੇਲੇ ਗੁਰੂ ਨਾਨਕ ਸਾਹਿਬ ਨੇ ਕਿੱਥੇ ਜਾ ਕੇ ਮਨੁੱਖਤਾ ਤੇ ਪਰਉਪਕਾਰ ਕੀਤੇ। ਅੱਜ ਦੇ ਸਿੱਖ ਨੂੰ ਪੁੱਛੋ ਬਹੁਤਿਆਂ ਨੂੰ ਪਤਾ ਨਹੀਂ ਹੋਵੇਗਾ, ਤੁਸੀਂ ਆਪਣੇ ਮਨਾਂ ਵਿੱਚ ਹੱਥ ਪਾ ਲਿਓ। ਹਾਲਾਂਕਿ ਸਿੱਖ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਮੇਰੇ ਗੁਰੂ ਨਾਨਕ ਸਾਹਿਬ ਜਗਤ ਗੁਰੂ ਨੇ ਮਨੁੱਖਤਾ ਤੇ ਕਿੱਡਾ ਵੱਡਾ ਪਰਉਪਕਾਰ ਕੀਤਾ, ਕਿੰਨਾ ਮਨੁੱਖਤਾ ਤੇ ਦਇਆ ਭਰੇ ਬਖਸ਼ਿਸ਼ ਭਰੇ ਕਰਮ ਕੀਤੇ। ਭਾਈ ਗੁਰਦਾਸ ਸਾਹਿਬ ਜੀ ਦੇ ਇੱਕ ਬਚਨ ਹੈ, ਬਾਬਾ ਪੈਂਦਾ ਸੱਚਖੰਡ ਨੌ ਨਿਤ ਨਾਮ ਗਰੀਬੀ ਪਾਈ, ਬਾਬਾ ਦੇਖਿਆ ਧਿਆਨ ਧਰ ਜਲਤੀ ਸਾ ਪ੍ਰਿਥਵੀ ਦਿਸ ਆਈ, ਬਾਝੋ ਗੁਰੂ ਗੁਵਾਰ ਹੈ ਹੈ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਨ ਧਰਤ ਲੁਕਾਈ। ਹੁਣ ਇੰਨੀ ਗੱਲ ਧਿਆਨ ਵਿੱਚ ਕਰ ਲਿਓ, ਗੁਰੂ ਨਾਨਕ ਸਾਹਿਬ ਜੀ ਨੇ ਨਿਰਮਲ ਪੰਥ ਚਲਾ ਕੇ ਬੇਅੰਤ ਲੁਕਾਈ ਨੂੰ ਇਸ ਨਿਰਮਲ ਪੰਥ ਦੇ ਰਾਹੀ ਬਣਾ ਦਿੱਤਾ। ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਏ ਭਾਈ ਲਹਿਣਾ ਜੀ। ਭਾਈ ਲਹਿਣਾ ਜੀ 1532 ਵਿੱਚ ਆਏ ਤੇ 1539 ਤੱਕ 7 ਸਾਲ ਉਹਨਾਂ ਅਤ ਦੀ ਘਾਲਣਾ ਸੇਵਾ ਸਿਮਰਨ ਕੀਤਾ। ਆਖਰ ਇੱਕ ਕਿਰਪਾ ਵਰਤੀ, ਇਸ਼ਕ ਕੀ ਬੱਛੀ ਮੈਂ ਜਿਸਮ ਜਲਾ ਦੀਆ, ਲਹਿਣੇ ਕੋ ਗੁਰੂ ਅੰਗਦ ਬਣਾ ਦੀਆ। ਭਾਈ ਲਹਿਣਾ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਬਣ ਗਏ। ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਕਿਰਪਾ ਵਰਤਾ ਰਹੇ ਨੇ ਤੇ ਗੁਰੂ ਜੀ ਦੇ ਚਰਨਾਂ ਵਿੱਚ ਬਾਬਾ ਅਮਰਦਾਸ ਜੀ ਆਏ। ਬਾਬਾ ਅਮਰਦਾਸ ਜੀ ਜਦੋਂ ਆਏ ਨੇ ਉਦੋਂ 62 ਸਾਲ ਦੀ ਉਮਰ ਹੈ। ਸਾਡਾ ਇਤਿਹਾਸ ਆਖਦਾ 62 ਸਾਲ ਦੀ ਉਮਰ ਹੈ। 12 ਸਾਲ ਉਹਨਾਂ ਗੁਰੂ ਅੰਗਦ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਰਹਿ ਕੇ ਸੇਵਾ ਸਿਮਰਨ ਕੀਤਾ ਤੇ ਇੱਕ ਦਿਨ ਉਹ ਵੇਲਾ ਆਉਂਦਾ ਅੰਮ੍ਰਿਤ ਵੇਲੇ ਜਦੋਂ ਇਸ਼ਨਾਨ ਦੇ ਵਾਸਤੇ ਜਲ ਲੈ ਕੇ ਆ ਰਹੇ ਨੇ ਤੇ ਖੱਡੀ ਵਿੱਚ ਡਿੱਗੇ ਨੇ ਤੇ ਲੇਟ ਹੋ ਗਏ। ਗੁਰੂ ਅੰਗਦ ਸਾਹਿਬ ਜੀ ਨੇ ਪੁੱਛਿਆ ਵੀ ਪੁਰਖਾ ਅੱਜ ਤੁਸੀਂ ਲੇਟ ਹੋ ਗਏ ਹੋ। ਉਹਨਾਂ ਵਚਨ ਆਖੀ ਕਹਿਣ ਲੱਗੇ ਪਾਤਸ਼ਾਹ ਮੈਂ ਡਿੱਗ ਗਿਆ ਸਾਂ। ਸਾਹਿਬ ਨੇ ਇੱਕ ਵਚਨ ਆਖੇ ਕਹਿਣ ਲੱਗੇ ਮੈਂ ਉਡੀਕ ਕਰ ਰਿਹਾ ਸਾਂ, ਜਦੋਂ ਕੋਈ ਫਲ ਪੱਕ ਜਾਏ ਨਾ ਉਹ ਆਪਣੇ ਆਪ ਟਾਹਣੀ ਨਾਲੋਂ ਟੁੱਟ ਕੇ ਡਿੱਗ ਪੈਂਦਾ ਹੈ। ਜੇ ਆਓ ਤੁਹਾਡਾ ਸੇਵਾ ਸਿਮਰਨ ਦਾ ਫਲ ਪੱਕ ਗਿਆ, ਜੇ ਤੁਸੀਂ ਅੱਜ ਡਿੱਗੇ ਹੋ ਤੇ ਮੈਂ ਤੁਹਾਨੂੰ ਚੁੱਕ ਕੇ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਤਖ਼ਤ ਤੇ ਬਿਠਾਉਣ ਲੱਗਿਆ। ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕੀਤੀ, ਬਾਬਾ ਅਮਰਦਾਸ ਜੀ ਨੂੰ 62 ਸਾਲ ਦੀ ਉਮਰ ਵਿੱਚ ਸੇਵਾ ਵਿੱਚ ਆਏ, 12 ਸਾਲ ਉਹਨਾਂ ਗਾਗਰ ਢੋਈ ਮੁੱਖ ਤੋਂ ਗੁਰੂ ਗੁਰੂ ਜਪਿਆ, 74 ਸਾਲ ਦੀ ਉਮਰ ਹੋ ਗਈ, ਅੱਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ। 22 ਸਾਲ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਗੁਰੂ ਅਮਰਦਾਸ ਜੀ ਨੇ ਰੱਬੀ ਉਪਦੇਸ਼ ਵੰਡਿਆ 22 ਸਾਲ। ਆਖਰ 96 ਸਾਲ ਦੀ ਉਮਰ ਅੰਦਰ ਪ੍ਰਭਪੁਰ ਪਿਆਨਾ ਕਰਦੇ ਹੈ ਤੇ ਗੁਰੂ ਜੀ ਦੀ ਚਰਨ ਸ਼ਰਨ ਵਿੱਚ ਗੋਇੰਦਵਾਲ ਸਾਹਿਬ ਭਾਈ ਜੇਠਾ ਜੀ ਆਏ ਸਨ। ਭਾਈ ਜੇਠਾ ਜੀ ਨੇ ਭਾਵ ਗੁਰੂ ਰਾਮਦਾਸ ਜੀ ਨੇ 24 ਸਾਲ
ਗੁਰੂ ਅਮਰਦਾਸ ਜੀ ਦੀ ਚਰਨ ਸ਼ਰਨ ਵਿੱਚ ਰਹਿ ਕੇ ਸੇਵਾ ਨਿਭਾਈ। 24 ਸਾਲਾਂ ਬਾਅਦ ਇੱਕ ਦਿਨ ਕਿਰਪਾ ਵਰਤੀ, ਜਿਹੜੀ ਗੁਰਤਾ ਗੱਦੀ ਹੈ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ, ਉਹ ਆਖਿਰ ਭਾਈ ਜੇਠਾ ਜੀ ਨੂੰ ਮਿਲੀ, ਗੁਰੂ ਰਾਮਦਾਸ ਜੀ ਬਣ ਗਏ। ਹੁਣ ਗੁਰੂ ਰਾਮਦਾਸ ਜੀ ਦੇ ਮੈਂ ਇੱਕ ਲੜੀ ਬਣਾ ਕੇ ਤੁਰ ਰਿਹਾ, ਆਪਾਂ ਬਹੁਤ ਅੱਗੇ ਜਾਣਾ। ਗੁਰੂ ਰਾਮਦਾਸ ਜੀ ਦੀ ਚਰਨ ਸ਼ਰਨ ਵਿੱਚ ਸਤਿਗੁਰੂ ਦੇ ਤਿੰਨ ਪੁੱਤਰ ਨੇ, ਪ੍ਰਿਥੀ ਚੰਦ, ਦੂਜੇ ਦਾ ਨਾਮ ਮਹਾਦੇਵ, ਤੀਜੇ ਗੁਰੂ ਅਰਜਨ ਦੇਵ ਜੀ। ਕਈ ਵਾਰੀ ਮੈਂ ਹੱਥ ਜੋੜ ਕੇ ਬੇਨਤੀ ਆਖਦਾ, ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਨੇ, ਤਿੰਨ ਹੀ ਬਿਰਤੀਆਂ ਦੇ ਮਾਲਕ ਨੇ। ਅੱਜ ਵੀ ਸੰਸਾਰ ਵਿੱਚ ਤਿੰਨ ਬਿਰਤੀਆਂ ਚੱਲਦੀਆਂ। ਇੱਕ ਬਿਰਤੀ ਪ੍ਰਿਥੀ ਚੰਦ ਵਾਲੀ ਹੈ, ਉਹ ਹਰ ਥਾਂ ਮੈਂ ਮੇਰੀ ਦੀ ਮੋਹਰ ਲਾਉਂਦਾ, ਹਰ ਥਾਂ ਮੈਂ ਮੇਰੀ ਦੀ ਮੋਹਰ ਹੈ। ਜੇ ਗੁਰੂ ਰਾਮਦਾਸ ਜੀ ਨੇ ਆਖਿਆ ਵੀ ਤੁਸੀਂ ਲਾਹੌਰ ਵਿਆਹ ਤੇ ਜਾਣਾ, ਸਿਹਾਰੀ ਮੱਲ ਦੇ ਪੁੱਤਰ ਤੇ ਬੁਲਾਵਾ ਆਇਆ ਸੀ, ਤਾਂ ਉਹ ਆਖਦੇ ਵੀ ਸਤਿਗੁਰੂ ਜੇ ਮੈਂ ਚੱਲਿਆ ਗਿਆ ਪਿੱਛੇ ਗੁਰੂ ਘਰ ਦੀ ਸੇਵਾ ਕਿਵੇਂ ਚੱਲੇਗੀ, ਜੇ ਮੈਂ ਚੱਲਿਆ ਗਿਆ ਕਾਰ ਭੇਟਾ ਕੌਣ ਸੰਭਾਲੇਗਾ, ਜੇ ਮੈਂ ਚੱਲਿਆ ਗਿਆ ਗੁਰੂ ਕੇ ਲੰਗਰਾਂ ਨੂੰ ਕੌਣ ਵੇਖੇਗਾ, ਮੇਰੇ ਜਾਇਆ ਗੱਲ ਨਹੀਂ ਬਣਨੀ। ਉਹ ਇੱਕ ਬਿਰਤੀ ਦਾ ਮਾਲਕ ਹੈ। ਅੱਜ ਵੀ ਸੰਸਾਰ ਅੰਦਰ ਬਹੁਤੀ ਜਿਹੜੀ ਬਿਰਤੀ ਹੈ ਨਾ, ਭਾਵੇਂ ਉਹ ਘਰ ਹੋਣ, ਭਾਵੇਂ ਉਹ ਨਗਰ ਹੋਣ, ਭਾਵੇਂ ਧਾਰਮਿਕ ਸਥਾਨ ਹੋਣ, ਉੱਥੇ ਪ੍ਰਿਥੀ ਚੰਦ ਵਾਲੀ ਬਿਰਤੀ ਬੜੀ ਭਾਰੀ ਹੈ। ਹਰ ਬੰਦਾ ਸੋਚਦਾ ਵੀ ਇਹਦੇ ਘਰ ਵਿੱਚ ਮੈਂ ਨਾ ਹੋਵਾਂ, ਸ਼ਾਇਦ ਇਹ ਘਰ ਨਾ ਚੱਲੇ, ਧਾਰਮਿਕ ਸਥਾਨ ਤੇ ਮੈਂ ਨਾ ਹੋਵਾਂ, ਸ਼ਾਇਦ ਇਹ ਧਾਰਮਿਕ ਸਥਾਨ ਨਾ ਚੱਲੇ। ਬੰਦੇ ਦੀ ਜਿਹੜੀ ਬਿਰਤੀ ਹੈ ਨਾ, ਹਉਮੈ ਵਾਲੀ, ਮੈਂ ਮੇਰੀ ਵਾਲੀ, ਉਹ ਸਭ ਤੋਂ ਵੱਧ ਭਾਰੂ ਹੈ। ਦੂਜਾ ਮਹਾਦੇਵ ਹੈ, ਉਹ ਬਰਖਤ ਬਿਰਤੀ ਦਾ ਮਾਲਕ ਹੈ, ਉਹ ਬਹੁਤਾ ਸੰਬੰਧ ਨਹੀਂ ਰੱਖਦਾ ਸੰਸਾਰ ਦੇ ਨਾਲ, ਵਿਆਹ ਤੇ ਜਾਣ ਦਾ ਆਖਿਆ ਉਹਨੇ ਆਖਿਆ ਸਤਿਗੁਰੂ ਮੈਂ ਇਹਨਾਂ ਰਿਸ਼ਤਿਆਂ ਨਾਤਿਆਂ ਵਿੱਚ ਬਹੁਤਾ ਭਰੋਸਾ ਨਹੀਂ ਰੱਖਦਾ, ਉਹ ਬਰਖਤ ਜੀ ਬਿਰਤੀ ਦਾ ਮਾਲਕ ਹੈ। ਤੀਜੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜੋ ਗੁਰੂ ਰਾਮਦਾਸ ਜੀ ਨੇ ਬਚਨ ਆਖੇ ਉਹਨੂੰ ਸੱਤ ਬਚਨ ਕਹਿ ਕੇ ਕਮਾਇਆ, ਜਾਂ ਇਉਂ ਕਹਿ ਲਓ ਗੁਰੂ ਅਰਜਨ ਸਾਹਿਬ ਮਹਾਰਾਜ ਉਹ ਸਤਿਗੁਰੂ ਨੇ ਜਿਹੜੇ ਸੰਸਾਰ ਵਿੱਚ ਰਹਿ ਕੇ ਸੁਰਤ ਨਿਰੰਕਾਰ ਦੇ ਚਰਨਾਂ ਵਿੱਚ ਜੋੜ ਕੇ ਰੱਖਦੇ ਨੇ। ਸਿੱਖ ਦਾ ਸੁਭਾਅ ਤੇ ਗੁਰੂ ਵਰਗਾ ਹੀ ਚਾਹੀਦਾ, ਗੁਰੂ ਅਰਜਨ ਸਾਹਿਬ ਵਰਗਾ ਹੀ ਚਾਹੀਦਾ। ਹੁਣ ਗੁਰਤਾ ਗੱਦੀ ਮਿਲ ਗਈ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ। ਗੁਰੂ ਅਰਜਨ ਸਾਹਿਬ ਦੇ ਗ੍ਰਹਿ ਵਿਖੇ ਇੱਕ ਸਪੁੱਤਰ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੇ ਆਖਰ ਗੁਰਤਾ ਗੱਦੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਵੇਲੇ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲ ਗਈ। ਜਿਸ ਅਕਾਲ ਤਖ਼ਤ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ ਨਾ, 84 ਵਿੱਚ ਹਮਲਾ ਹੋਇਆ, ਇਹ ਅਕਾਲ ਤਖ਼ਤ ਨੂੰ ਸਿਰਜਣ ਵਾਲੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ। ਇਹ ਗੱਲ ਵੀ ਯਾਦ ਰੱਖਣ ਯੋਗ ਹੈ, 1609 ਈਸਵੀ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ, ਉਹਨਾਂ ਮਹਾਨ ਸਿੱਖਾਂ ਨੂੰ ਲਾ ਕੇ ਤੇ ਇਹ ਇੱਕ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, ਤੇ ਨਾਮ ਵੀ ਵੇਖੋ ਚੁਣ ਕੇ ਰੱਖਿਆ। ਦੁਨਿਆਵੀ ਤਖ਼ਤ ਬਹੁਤ ਨੇ ਦੁਨੀਆ ਭਰ ਅੰਦਰ ਨੇ, ਦੁਨਿਆਵੀ ਤਖ਼ਤਾਂ ਤੇ ਬਹਿਣ ਵਾਲੇ ਹੁਕਮਰਾਨ ਬਦਲ ਜਾਂਦੇ ਨੇ, ਦੁਨਿਆਵੀ ਤਖ਼ਤਾਂ ਦੇ ਨਿਸ਼ਾਨ ਬਦਲ ਜਾਂਦੇ ਨੇ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ, ਜਿਹੜਾ ਅਕਾਲ ਦਾ ਤਖ਼ਤ ਹੈ, ਨਾ ਉਹਦਾ ਹੁਕਮਰਾਨ ਬਦਲਣਾ, ਉਹਦਾ ਹੁਕਮਰਾਨ ਜਾਂ ਉਹਦਾ ਮੁਖੀਆ ਤੇ ਗੁਰੂ ਸਾਹਿਬਾਨ ਹੀ ਨੇ, ਨਾ ਉਹਦਾ ਮੁਖੀਆ ਬਦਲਣਾ ਕਦੀ, ਉਹ ਤੇ ਸਤਿਗੁਰੂ ਸਾਹਿਬਾਨ ਨੇ ਆਪ, ਨਾ ਹੀ ਉਹਦਾ ਕਦੀ ਨਿਸ਼ਾਨ ਬਦਲਣਾ। ਇਹੀ ਕਾਰਨ ਰਿਹਾ ਕਿ ਵਕਤ ਵਕਤ ਦੀਆਂ ਹਕੂਮਤਾਂ, ਜਿਹਨੂੰ ਸੱਚ ਨਹੀਂ ਚੰਗਾ ਲੱਗਦਾ ਸੀ ਨਾ, ਅੰਮ੍ਰਿਤ ਬਾਣੀ ਦਾ ਇੱਕ ਬੋਲ ਹੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾ ਪਈ। ਜਦੋਂ ਕੋਈ ਸੱਚ ਦਾ ਪਰਵਾਨਾ ਸੱਚ ਬੋਲਦਾ ਤੇ ਕੂੜੇ ਬੰਦੇ ਨੂੰ ਅੱਗ ਲੱਗਦੀ ਹੈ, ਉਹ ਕੂੜੇ ਬੰਦੇ ਕਈ ਵਾਰੀ ਇਕੱਠੇ ਹੋ ਕੇ ਸੱਚ ਨੂੰ ਕੁਰਬਾਨ ਕਰਨ ਵਾਲੇ ਪਾਸੇ ਤੁਰ ਜਾਂਦੇ ਨੇ। ਇਹ 6ਵੇਂ ਪਾਤਸ਼ਾਹ ਜੀ ਦਾ ਬਣਾਇਆ ਹੋਇਆ
ਸ੍ਰੀ ਅਕਾਲ ਤਖਤ ਸਾਹਿਬ ਇਹ ਗੱਲ ਚੇਤਾ ਰੱਖਿਓ, 1609 ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਬਣਵਾਇਆ ਸੀ। ਛੇਵੇਂ ਪਾਤਸ਼ਾਹ ਤੋਂ ਅੱਗੇ ਗੁਰਤਾ ਗੱਦੀ ਹੈ ਜਿਹੜੀ, ਉਹ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੂੰ ਮਿਲੀ। ਤੁਹਾਨੂੰ ਪਤਾ ਵੀ ਜਿਹੜੇ ਗੁਰੂ ਹਰਿਰਾਏ ਸਾਹਿਬ ਜੀ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਿਸ਼ਤੇ ਵਿੱਚ ਕੀ ਲੱਗਦੇ ਨੇ? ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਪੁੱਛਣਾ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੱਤਵੇਂ ਪਾਤਸ਼ਾਹ ਜਿਹੜੇ ਹਰਿਰਾਏ ਸਾਹਿਬ ਨੇ ਉਹ ਰਿਸ਼ਤੇ ਵਿੱਚ ਕੀ ਲੱਗਦੇ ਨੇ? ਉਹ ਭਲਿਓ ਕੋਈ ਤੇ ਬੋਲੋ, ਹੱਥ ਜੋੜ ਕੇ ਬੇਨਤੀ ਹੈ, ਪੋਤਰੇ ਲੱਗਦੇ ਨੇ। ਯਾਦ ਰੱਖਿਓ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤ ਇੱਕ ਧੀ ਹੈ। ਪੰਜ ਪੁੱਤ ਨੇ ਬਾਬਾ ਗੁਰਦਿੱਤਾ ਜੀ, ਅਟਲ ਰਾਏ, ਅਣੀ ਰਾਏ, ਸੂਰਜਮੱਲ, ਗੁਰੂ ਤੇਗ ਬਹਾਦਰ ਜੀ। ਇੱਕ ਧੀ ਹੈ ਬੀਬੀ ਵੀਰੋ। ਪਰ ਗੁਰਤਾ ਗੱਦੀ ਜਦੋਂ ਮਹਾਰਾਜ ਨੇ ਦਿੱਤੀ ਆਪਣੇ ਪੰਜ ਪੁੱਤਾਂ ਵਿੱਚੋਂ ਦੇਣ ਦੀ ਬਜਾਏ, ਸਤਿਗੁਰੂ ਨੇ ਗੁਰਿਆਈ ਆਪਣੇ ਪੋਤਰੇ, ਜਿਹੜੇ ਵੱਡੇ ਪੁੱਤ ਨੇ ਨਾ ਬਾਬਾ ਗੁਰਦਿੱਤਾ ਜੀ, ਉਹਨਾਂ ਦੇ ਜਿਹੜੇ ਪੁੱਤ ਨੇ ਗੁਰੂ ਹਰਿਰਾਏ ਸਾਹਿਬ ਜੀ, ਉਹਨਾਂ ਨੂੰ ਗੁਰਤਾ ਗੱਦੀ ਦਿੱਤੀ। ਯੋਗਦਾਨ ਕੀ? ਗੁਰਤਾ ਗੱਦੀ ਗੁਰੂ ਹਰਿਰਾਏ ਸਾਹਿਬ ਜੀ ਕੋਲ ਆ ਗਈ। ਗੁਰੂ ਹਰਿਰਾਏ ਸਾਹਿਬ ਤੇ ਉਹ ਮਹਾਨ ਆਤਮਾ ਜਿਨ੍ਹਾਂ ਦੇ ਕੋਲ ਹਰ ਵੇਲੇ 2200 ਘੋੜ ਸਵਾਰ, ਸ਼ਸਤਰ ਵੱਧ, ਸਨਦ ਵੱਧ ਗੁਰੂ ਕੇ ਸਿੱਖ ਸ਼ਸਤਰਧਾਰੀ ਨਾਲ ਰਹਿੰਦੇ ਨੇ, ਪਰ ਉਹਨਾਂ ਜੰਗ ਇੱਕ ਵੀ ਨਹੀਂ ਲੜਿਆ। ਉਹ ਇਹਨਾਂ ਅਜਰ ਨੂੰ ਜਰਨ ਵਾਲੇ ਨੇ। ਇਹ ਬੜੀ ਵੱਡੀ ਗੱਲ ਹੈ ਵੀ 2200 ਘੋੜ ਸਵਾਰ ਸ਼ਸਤਰਧਾਰੀ ਸਿੱਖ ਨੇ, ਜੰਗ ਇੱਕ ਵੀ ਨਹੀਂ ਲੜਿਆ। ਆਮ ਦੁਨਿਆਵੀ ਬੰਦੇ ਕੋਲ ਦੋ ਬੰਦੇ ਵੀ ਇਹਦੇ ਨਾਲ ਤੁਰਨ ਲੱਗ ਜਾਣ, ਬੰਦਾ 20 ਬੰਦਿਆਂ ਨੂੰ ਅੱਖਾਂ ਕੱਢ ਕੇ ਡਰਾਉਂਦਾ, ਬੰਦੇ ਦਾ ਸੁਭਾਅ ਹੈ। ਪਰ ਗੁਰੂ ਜੀ ਦਾ ਐਸਾ ਸੁਭਾਅ ਨਹੀਂ ਹੈ, ਬਲਕਿ ਮਨੁੱਖਤਾ ਤੇ ਪਰਉਪਕਾਰ ਕੀਤਾ। ਸੱਤਵੇਂ ਪਾਤਸ਼ਾਹ ਨੇ ਅੱਗੇ ਜਿਹੜੀ ਗੁਰਤਾ ਗੱਦੀ ਹੈ ਉਹ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਗੁਰੂ ਹਰਿਰਾਏ ਸਾਹਿਬ ਜੀ ਦੇ ਹੀ ਛੋਟੇ ਸਪੁੱਤਰ ਨੇ, ਇਹ ਗੱਲ ਵੀ ਯਾਦ ਰੱਖੋ। ਹੁਣ ਅੱਠਵੇਂ ਪਾਤਸ਼ਾਹ ਕੋਲ ਗੁਰਤਾ ਗੱਦੀ ਆ ਗਈ। ਅੱਠਵੇਂ ਪਾਤਸ਼ਾਹ ਨੂੰ ਤੁਹਾਨੂੰ ਪਤਾ ਵੀ 5 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਮਿਲੀ ਤੇ ਕਰੀਬ 8 ਕੁ ਸਾਲ ਦੀ ਉਮਰ ਸੀ ਜਦੋਂ ਦਿੱਲੀ ਦੀ ਧਰਤੀ ਤੇ ਜਾ ਕੇ ਮਨੁੱਖਤਾ ਦਾ ਚੇਚਕ ਦਾ ਰੋਗ ਦੂਰ ਕਰਕੇ ਤੇ ਰੱਬੀ ਉਪਦੇਸ਼ ਵੰਡ ਕੇ ਹਜ਼ੂਰ ਭਰਪੁਰ ਪਿਆਰਾ ਕਰ ਗਏ। ਉੱਥੇ ਬਚਨ ਵਰਤਿਆ ਸੀ, ਬਾਬਾ ਬਸੈ ਗ੍ਰਾਮ ਬਕਾਲਾ। ਤੇ ਆਖਰ ਗੁਰਤਾ ਗੱਦੀ ਹੈ ਜਿਹੜੀ ਉਹ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਕੋਲ ਆਈ। ਬਾਬਾ ਮੱਖਣ ਸ਼ਾਹ ਲੁਬਾਣਾ, ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਮੱਥਾ ਟੇਕਿਆ ਸੀ ਤੇ ਜਦੋਂ ਪ੍ਰਗਟ ਹੋ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ, ਗੁਰੂ ਤੇਗ ਬਹਾਦਰ ਜੀ ਨੇ ਬੜੀਆਂ ਵੱਡੀਆਂ ਬਖਸ਼ਿਸ਼ਾਂ ਵਰਤਾਈਆਂ। ਇੱਕ ਛੋਟੀ ਜਿਹੀ ਬੇਨਤੀ ਤੁਹਾਨੂੰ ਕਹਿ ਕੇ ਫਿਰ ਆਪਾਂ ਅੱਗੇ ਚੱਲਦੇ ਹਾਂ। ਗੁਰੂ ਘਰ ਨੇ ਕਈ ਨਗਰ ਵਸਾਏ ਨੇ, ਇਹ ਗੱਲ ਯਾਦ ਰੱਖਿਓ। ਗੁਰੂ ਨਾਨਕ ਸਾਹਿਬ ਨੇ ਇੱਕ ਨਗਰ ਵਸਾਇਆ ਜਿਹੜਾ ਕਰਤਾਰਪੁਰ ਸਾਹਿਬ ਹੈ, ਜਿਹਦਾ ਲਾਂਘਾ ਖੁੱਲਿਆ ਪਾਕਿਸਤਾਨ ਵਿੱਚ ਅੱਜ ਕੱਲ੍ਹ। ਗੁਰੂ ਅੰਗਦ ਸਾਹਿਬ ਨੇ ਇੱਕ ਨਗਰ ਵਸਾਇਆ ਜਿਸ ਦਾ ਨਾਮ ਖਡੂਰ ਸਾਹਿਬ ਹੈ। ਗੁਰੂ ਅਮਰਦਾਸ ਜੀ ਨੇ ਇੱਕ ਨਗਰ ਵਸਾਇਆ, ਕੀ ਨਾਮ ਹੈ? ਗੋਇੰਦਵਾਲ ਸਾਹਿਬ ਹੈ। ਗੁਰੂ ਰਾਮਦਾਸ ਜੀ ਨੇ ਇੱਕ ਨਗਰ ਵਸਾਇਆ ਸ੍ਰੀ ਅੰਮ੍ਰਿਤਸਰ ਸਾਹਿਬ। ਇਹ ਗੱਲ ਆਪਣੇ ਦਿਲ ਦਿਮਾਗ ਵਿੱਚ ਲਿਖ ਲਓ, ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਨਾ, ਇਹ ਗੁਰੂ ਰਾਮਦਾਸ ਜੀ ਨੇ 3 ਪਿੰਡ ਸੁਲਤਾਨ ਪਿੰਡ, ਗਿੱਲਵਾਲੀ ਤੇ ਤੁੰਗ, 3 ਪਿੰਡਾਂ ਦੀ 700 ਅਕਬਰੀ ਟਕਾ ਦੇ ਕੇ ਜ਼ਮੀਨ ਮੁੱਲ ਖਰੀਦ ਕੇ ਵਸਾਇਆ ਹੋਇਆ ਨਗਰ ਹੈ। ਮੈਂ ਇਹ ਤਾਂ ਬੇਨਤੀ ਕਹਿ ਰਿਹਾ, ਇਹ ਜ਼ਮੀਨ ਦਾਨ ਵਿੱਚ ਨਹੀਂ ਦਿੱਤੀ ਹੋਈ। ਤੁਹਾਨੂੰ ਇੱਕ ਬੇਨਤੀ ਹੋਰ ਚੇਤਾ ਰੱਖਿਓ ਆਪਣੇ ਦਿਲਾਂ ਦਿਮਾਗ ਅੰਦਰ, ਜਿੰਨੇ ਸਿੱਖੀ ਦੇ ਅਹਿਮ ਸਥਾਨ ਨੇ ਉਹ ਗੁਰੂ ਜੀ ਨੇ ਸੇਵਾ ਵਿੱਚ ਨਹੀਂ ਲਈ, ਜ਼ਮੀਨ ਮੁੱਲ ਖਰੀਦ ਕੇ ਵਸਾਏ ਨੇ। ਹੁਣ ਤੁਸੀਂ ਇੱਥੇ ਗੱਲ ਚੇਤਾ ਰੱਖ ਲਓ ਕਿ ਆਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ 700 ਅਕਬਰੀ ਟਕਾ ਦੇ ਕੇ, ਅਕਬਰ ਦਾ ਰਾਜ ਭਾਗ ਹੈ ਉਦੋਂ, 700 ਅਕਬਰੀ ਟਕਾ ਦੇ ਕੇ
ਪਿੰਡ ਸੁਲਤਾਨ ਪਿੰਡ, ਗਿੱਲ ਵਾਲੀ ਤੇ ਤੁੰਗ, ਆ ਪਿੰਡਾਂ ਦੀ ਜ਼ਮੀਨ ਮੁੱਲ ਖਰੀਦ ਕੇ ਇੱਕ ਨਗਰ ਵਸਾਇਆ ਜਿਹਦਾ ਪਹਿਲਾ ਨਾਮ ਚੱਕ ਨਾਨਕੀ ਹੈ, ਫਿਰ ਇਹਦਾ ਨਾਮ ਰਾਮਦਾਸਪੁਰ ਵੀ ਰਿਹਾ ਤੇ ਅੱਜ ਕੱਲ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਆਖਦੇ ਹਾਂ। ਇਹਦੇ ਨਾਲ ਹੀ ਜਾ ਕੇ ਸਾਰਾ ਸੰਬੰਧ ਇਤਿਹਾਸ ਦਾ ਜੁੜਨਾ। ਅੱਗੇ ਚੱਲ ਕੇ ਪੰਜਵੇਂ ਪਾਤਸ਼ਾਹ ਨੇ ਚਾਰ ਨਗਰ ਵਸਾਏ। ਪੰਜਵੇਂ ਪਾਤਸ਼ਾਹ ਨੇ ਜਲੰਧਰ ਲਾਗੇ ਕਰਤਾਰਪੁਰ ਸਾਹਿਬ, ਸਿੱਖੀ ਕੋਲ ਕਰਤਾਰਪੁਰ ਦੋ ਨੇ, ਇੱਕ ਗੁਰੂ ਨਾਨਕ ਸਾਹਿਬ ਨੇ ਵਸਾਇਆ, ਇੱਕ ਗੁਰੂ ਅਰਜਨ ਸਾਹਿਬ ਜੀ ਨੇ ਵਸਾਇਆ। ਜਲੰਧਰ ਲਾਗੇ ਕਰਤਾਰਪੁਰ ਸਾਹਿਬ, ਦੂਜਾ ਸਤਿਗੁਰੂ ਨੇ ਕਿਰਪਾ ਕੀਤੀ ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ ਗੁਰੂ ਅਰਜਨ ਸਾਹਿਬ ਨੇ ਵਸਾਇਆ। ਤੀਜਾ ਚਿਹਰਟਾ ਸਾਹਿਬ, ਚੌਥਾ ਹਰਗੋਬਿੰਦਪੁਰ ਜਿਹਨੂੰ ਅੱਜ ਕੱਲ੍ਹ ਹਰਗੋਬਿੰਦਪੁਰ ਆਖਦੇ ਹੈ, ਪਹਿਲਾਂ ਇਹਦਾ ਨਾਮ ਗੋਬਿੰਦਪੁਰ ਸੀ, ਛੇਵੇਂ ਪਾਤਸ਼ਾਹ ਨੇ ਇੱਕ ਜੰਗ ਲੜੀ ਸੀ ਤਾਂ ਕਰਕੇ ਇਹਦਾ ਨਾਮ ਹਰਗੋਬਿੰਦਪੁਰ ਪੈ ਗਿਆ। ਇਹ ਚਾਰ ਨਗਰ ਪੰਜਵੇਂ ਪਾਤਸ਼ਾਹ ਨੇ ਵਸਾਏ। ਛੇਵੇਂ ਪਾਤਸ਼ਾਹ ਨੇ ਵੀ ਇੱਕ ਨਗਰ ਵਸਾਇਆ, ਉਹਦਾ ਨਾਮ ਹੈ ਕੀਰਤਪੁਰ ਸਾਹਿਬ। ਬੜੀ ਅਹਿਮ ਤੁਹਾਨੂੰ ਬੇਨਤੀ ਮੈਂ ਆਖਣੀ ਹੈ। ਅੱਗੇ ਚੱਲ ਕੇ ਫਿਰ ਨੌਵੇਂ ਪਾਤਸ਼ਾਹ ਨੇ ਇੱਕ ਨਗਰ ਵਸਾਇਆ, ਭਲਾ ਕੀ ਨਾਮ ਹੈ? ਆਨੰਦਪੁਰ ਸਾਹਿਬ। ਇੱਥੋਂ ਗੱਲ ਧਿਆਨ ਵਿੱਚ ਰੱਖਿਓ, ਗੁਰੂ ਤੇਗ ਬਹਾਦਰ ਜੀ ਤਮਧਾਨ ਸਾਹਿਬ ਨੇ, ਜਿਹੜਾ ਅੱਜ ਕੱਲ੍ਹ ਹਰਿਆਣੇ 'ਚ ਹੈ, ਇੱਥੋਂ ਦਾ ਇੱਕ ਬਾਦਸ਼ਾਹ ਦੀਪ ਚੰਦ ਤੇ ਉਹਦੇ ਘਰ ਵਾਲੀ ਦਾ ਨਾਮ ਹੈ ਚੰਪਾ ਰਾਣੀ, ਗੁਰੂ ਘਰ ਦੇ ਸ਼ਰਧਾਲੂ ਨੇ। ਇਹ ਜਿਹੜਾ ਦੀਪ ਚੰਦ ਹੈ ਨਾ, ਇਹਦਾ ਦਾਦਾ ਸੀ ਜਿਹਦਾ ਨਾਮ ਸੀ ਤਾਰਾ ਚੰਦ। ਜਦੋਂ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜੇ ਰਿਹਾ ਕਰਵਾਏ, ਉਹਨਾਂ ਵਿੱਚੋਂ ਇੱਕ ਰਾਜਾ ਰਿਹਾ ਕਰਵਾਇਆ, ਉਹ ਜਿਹਦਾ ਨਾਮ ਤਾਰਾ ਚੰਦ ਹੈ। ਹੁਣ ਤਾਰਾ ਚੰਦ ਦਾ ਅੱਗੇ ਔਲਾਦ ਵਿੱਚੋਂ ਦੀਪ ਚੰਦ ਹੈ, ਉਹਦੇ ਘਰ ਵਾਲੀ ਚੰਪਾ ਰਾਣੀ ਹੈ। ਗੁਰੂ ਘਰ ਦੇ ਬੜੇ ਸ਼ਰਧਾਲੂ ਨੇ, ਗੁਰੂ ਘਰ ਦਾ ਕੀਤਾ ਪਰ ਉਪਕਾਰ ਇਹ ਭੁੱਲੇ ਨਹੀਂ ਬਲਕਿ ਚੇਤਾ ਰੱਖਦੇ ਨੇ। ਬਿਲਾਸਪੁਰ ਰਿਆਸਤ ਸੀ, ਆਹ ਗੱਲ ਬਹੁਤ ਸਮਝਣ ਵਾਲੀ ਹੈ। ਬਿਲਾਸਪੁਰ ਦੇ ਇਹ ਰਾਜੇ ਸਨ, ਰੱਬ ਦਾ ਭਾਣਾ ਵਰਤਿਆ ਕਿ ਰਾਜਾ ਦੀਪ ਚੰਦ ਚੜ੍ਹਾਈ ਕਰ ਗਿਆ। ਜਦੋਂ ਚੜ੍ਹਾਈ ਕੀਤਾ, ਚੰਪਾ ਰਾਣੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕਰੀ, ਪਾਤਸ਼ਾਹ ਭੋਗ ਤੇ ਦਰਸ਼ਨ ਦਿਓ ਤਾਂ ਜੋ ਇੱਥੇ ਆ ਕੇ ਰੱਬੀ ਉਪਦੇਸ਼ ਦਿਓਗੇ, ਤੁਹਾਡੇ ਦਰਸ਼ਨ ਦੀਦਾਰ ਹੋਣਗੇ ਤੇ ਅਸੀਂ ਆਪਣੇ ਆਪ ਨੂੰ ਬੜੇ ਸੁਭਾਗੇ ਸਮਝਾਂਗੇ, ਰਾਜਾ ਚੜ੍ਹਾਈ ਕਰ ਗਿਆ। ਗੁਰੂ ਦੀ ਚੰਪਾ ਰਾਣੀ ਦੀ ਬੇਨਤੀ ਮੰਨ ਕੇ ਤਮਧਾਨ ਸਾਹਿਬ ਤੋਂ ਬਿਲਾਸਪੁਰ ਗਏ। ਜਦੋਂ ਭੋਗ ਪੈ ਗਿਆ, ਸਤਿਗੁਰੂ ਨੇ ਰੱਬੀ ਉਪਦੇਸ਼ ਵੰਡਿਆ ਸੰਗਤ ਨੂੰ, ਤੇ ਚੰਪਾ ਰਾਣੀ ਦੀ ਪਹਿਲਾਂ ਹੀ ਸਲਾਹ ਬਣੀ ਹੋਈ ਸੀ, ਉਹਨੇ ਆਪਣੇ ਵਜ਼ੀਰ ਅਹਿਲਕਾਰਾਂ ਨੂੰ ਨਾਲ ਲੈ ਕੇ ਤੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ। ਉਹ ਬੇਨਤੀ ਇਹ ਕੀਤੀ, ਪਾਤਸ਼ਾਹ ਤੁਸੀਂ ਬੇਅੰਤ ਨਗਰ ਵਸਾਏ ਨੇ, ਗੁਰੂ ਘਰ ਨੇ, ਰਾਜਾ ਚੜ੍ਹਾਈ ਕਰ ਗਿਆ, ਆਂਢੀ ਗਵਾਂਢੀ ਰਾਜਿਆਂ ਦਾ ਕੋਈ ਪਤਾ ਨਹੀਂ, ਇੱਕ ਬੀਬੀ ਦੇ ਹੱਥ ਕਮਾਨ ਆ ਗਈ ਹੈ, ਤੇ ਉਹ ਕੱਲ ਮੇਰੇ ਤੋਂ ਰਾਜ ਭਾਗ ਖੋਹ ਲੈਣ। ਮੇਰੀ ਇੱਕ ਬੇਨਤੀ ਹੈ ਵੀ ਤੁਸੀਂ ਇੱਥੇ ਇੱਕ ਕੋਈ ਨਗਰ ਵਸਾ ਦਿਓ, ਜਿੰਨੀ ਕੋਈ ਜ਼ਮੀਨ ਭੋਏ ਭਾਂਡਾ ਮਾਇਆ ਟਕੇ ਮੈਨੂੰ ਹੁਕਮ ਲਾਓਗੇ, ਮੈਂ ਉਹ ਸੇਵਾ ਵਿੱਚ ਦੇਣ ਨੂੰ ਤਿਆਰ ਹੈ। ਮੈਂ ਹੁਣ ਖਾਲਸੇ ਦੇ ਘਰ ਦੀ ਗੱਲ ਕਰ ਰਿਹਾ, ਅੱਜ ਖਾਲਸੇ ਨੂੰ ਪਤਾ ਹੋਣਾ ਚਾਹੀਦਾ ਤੇਰਾ ਘਰ ਕਿਵੇਂ ਵਸਿਆ ਸੀ। ਹੁਣ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕੀਤੀ ਵੀ ਪਾਤਸ਼ਾਹ ਮੈਂ ਜ਼ਮੀਨ ਭੋਏ ਭਾਂਡਾ ਸੇਵਾ ਵਿੱਚ ਦੇਣ ਨੂੰ ਤਿਆਰ ਹੈ, ਗੁਰੂ ਤੇਗ ਬਹਾਦਰ ਜੀ ਨੇ ਇੱਕ ਬਚਨ ਆਖਿਆ, ਕਹਿਣ ਲੱਗੇ, ਚੰਪਾ ਰਾਣੀ ਤੇਰੀ ਸ਼ਰਧਾ ਨੂੰ ਮੁਬਾਰਕ ਹੈ, ਅਸੀਂ ਨਗਰ ਵਸਾਵਾਂਗੇ ਪਰ ਅਸੀਂ ਜ਼ਮੀਨ ਸੇਵਾ ਵਿੱਚ ਨਹੀਂ ਲੈਣੀ। ਸਾਡਾ ਇਤਿਹਾਸ ਕਹਿੰਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਵੇਲੇ ਤਿੰਨ ਪਿੰਡ ਲੋਧੀਪੁਰ, ਮਟੋਰ ਮੀਆਂਪੁਰ ਤੇ ਮਾਖੋਵਾਲ, ਕਈਆਂ ਨੇ ਇੱਕ ਪਿੰਡ ਸਰੂਟਾ ਵੀ ਲਿਖਿਆ ਸਰੂਟਾ, ਆਹ ਜਿਹੜੇ ਪਿੰਡ ਨੇ ਮੈਂ ਫਿਰ ਦੁਹਰਾਉਣ ਲੱਗਿਆ, ਮਾਖੋਵਾਲ, ਲੋਧੀਪੁਰ, ਮਟੋਰ ਮੀਆਂਪੁਰ ਤੇ ਸਰੂਟਾ,
ਇਹਨਾਂ ਪਿੰਡਾਂ ਦੀ ਜ਼ਮੀਨ ਗੁਰੂ ਤੇਗ ਬਹਾਦਰ ਜੀ ਨੇ 2200 ਔਰੰਗਜ਼ੇਬੀ ਟਕਾ ਦੇ ਕੇ, ਕਿੰਨੇ ਟਕੇ ਦੇ ਕੇ, 2200 ਔਰੰਗਜ਼ੇਬੀ ਟਕਾ ਦੇ ਕੇ, ਅੱਜ ਤੇ ਕਈ ਲੱਖਾਂ ਵਰਗੇ ਨੇ, ਗੁਰੂ ਜੀ ਨੇ ਜ਼ਮੀਨ ਖਰੀਦੀ, ਉੱਥੇ ਇੱਕ ਨਗਰ ਵਸਾਇਆ, ਪਹਿਲਾ ਨਾਮ ਰੱਖਿਆ ਨਾਨਕੀ ਚੱਕ, ਦੂਜਾ ਇਹਦਾ ਨਾਮ ਰੱਖਿਆ ਫਿਰ ਬਾਅਦ ਵਿੱਚ ਮਾਖੋਵਾਲ, ਦੋ ਨਾਮ ਪਹਿਲਾਂ ਰਹੇ, ਪਹਿਲਾਂ ਮਾਂ ਦੇ ਨਾਂ ਤੇ ਰੱਖਿਆ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਜੀ ਨਾਨਕੀ ਚੱਕ, ਦੂਜਾ ਨਾਂ ਰੱਖਿਆ ਮਾਖੋਵਾਲ। ਤੇ ਜਿਸ ਦਿਨ ਗੁਰੂ ਕਲਗੀਧਰ ਮਹਾਰਾਜ ਪਟਨਾ ਸਾਹਿਬ ਤੋਂ ਪਹਿਲੀ ਵਾਰ ਮਾਖੋਵਾਲ ਆਏ, ਆਨੰਦ ਸਾਹਿਬ ਦੀ ਬਾਣੀ ਸੁਣੀ ਸੀ ਸਤਿਗੁਰੂ ਜੀ ਨੇ, ਬਚਨ ਆਖਿਆ ਸੀ ਪੁੱਤ ਮੈਨੂੰ ਅੰਮ੍ਰਿਤ ਬਾਣੀ ਦਾ ਪਾਠ ਸੁਣਾ ਕੰਚ ਜਵਾਨੀ। ਤੇ ਉਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ 7 ਸਾਲ ਦੀ ਉਮਰ ਅੰਦਰ ਆਪਣੇ ਪਿਤਾ ਨੂੰ ਆਨੰਦ ਸਾਹਿਬ ਦੀ ਅੰਮ੍ਰਿਤ ਬਾਣੀ ਦਾ ਪਾਠ ਸੁਣਾਇਆ ਸੀ। ਹਜ਼ੂਰ ਨੇ ਪ੍ਰਸੰਨ ਹੋ ਕੇ ਬਚਨ ਆਖੇ ਸਨ ਭਲਿਓ ਅੱਜ ਇਹਦਾ ਨਾਂ ਬਦਲ ਕੇ ਮਾਖੋਵਾਲ ਤੋਂ ਆਨੰਦਪੁਰ ਸਾਹਿਬ ਰੱਖ ਦਿਓ, ਕਿਉਂਕਿ ਆਉਣ ਵਾਲੀ ਸੰਗਤ ਨੂੰ ਪਤਾ ਲੱਗੇਗਾ ਇੱਥੇ ਪਿਤਾ ਤੇ ਪੁੱਤਰ ਦਾ ਮਿਲਾਪ ਹੁੰਦਾ, ਇੱਥੇ ਪਿਤਾ ਦੇ ਪੁੱਤਰ ਤੋਂ ਪਹਿਲਾਂ ਗੁਰੂ ਤੇ ਸਿੱਖ ਦਾ ਮਿਲਾਪ ਹੁੰਦਾ। ਗੁਰੂ ਤੇ ਸਿੱਖ ਦਾ ਮਿਲਾਪ ਉਦੋਂ ਹੁੰਦਾ ਜਦੋਂ ਵਿਚਕਾਰ ਬਾਣੀ ਹੋਵੇ। ਇੱਥੇ ਇਹਦਾ ਨਾਮ ਆਨੰਦਪੁਰ ਸਾਹਿਬ ਪੈ ਗਿਆ। ਮੈਂ ਜਿਹੜੀ ਤੁਹਾਨੂੰ ਬੇਨਤੀ ਕਹਿਣੀ ਚਾਹੁੰਦਾ, ਮੁੱਢ ਤੋਂ ਲੈ ਕੇ ਅੱਜ ਤੱਕ ਵੀ ਜਦੋਂ ਕੋਈ ਗੱਲ ਕਰਦਾ ਨਾ ਵੀ ਗੁਰੂ ਕੇ ਸਿੱਖੋ ਆਨੰਦਪੁਰ ਸਾਹਿਬ ਦੇ ਵਾਸੀ ਬਣ ਜਾਓ, ਵਕਤੀ ਹਕੂਮਤਾਂ ਨੂੰ ਉਦੋਂ ਫਿਰ ਖਿਮਾ ਕਰਿਓ ਮੈਨੂੰ, ਉਦੋਂ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਇਹ ਗੱਲ। ਫਿਰ ਇੱਕ ਪਲ ਤੁਸੀਂ ਧਿਆਨ ਦਿਓ, ਮੈਂ ਜਿਹੜੀ ਬੇਨਤੀ ਕਹਿਣੀ ਚਾਹੁੰਦਾ, ਆਨੰਦਪੁਰ ਸਾਹਿਬ ਕੋਈ ਸੂਬਾ ਨਹੀਂ ਹੈ, ਕੋਈ ਸਟੇਟ ਨਹੀਂ ਹੈ। ਪੰਜਾਬ ਸਟੇਟ ਅੰਦਰ, ਸੂਬੇ ਅੰਦਰ ਆਨੰਦਪੁਰ ਸਾਹਿਬ ਇੱਕ ਛੋਟਾ ਜਿਹਾ ਸ਼ਹਿਰ ਹੈ, ਨਗਰ ਹੈ, ਗੁਰੂ ਜੀ ਦੀ ਪਾਵਨ ਪਵਿੱਤਰ ਧਰਤੀ ਹੈ। ਪਰ ਤੁਸੀਂ ਹਮੇਸ਼ਾ ਵੇਖੋ ਜਦੋਂ ਵੀ ਕੋਈ ਸੂਰਮਾ ਬੰਦਾ, ਗੁਰੂ ਕਾ ਸਿੱਖ ਕਹਿ ਲਓ, ਹੋਕਾ ਦਿੰਦਾ ਇਸ ਗੱਲ ਦਾ ਆਪਣੀ ਕੌਮ ਨੂੰ ਕਿ ਭਲਿਓ ਤੁਸੀਂ ਆਨੰਦਪੁਰ ਸਾਹਿਬ ਦੇ ਵਾਸੀ ਬਣੋ, ਆਪਣੇ ਘਰ ਬੜੋ। ਆਪਣੇ ਘਰ ਬੜੋ ਦਾ ਭਾਵ ਕੀ ਹੈ? ਭਾਵ ਦਸਤਾਰਾਂ ਬੰਨੋ, ਅੰਮ੍ਰਿਤ ਧਾਰੀ ਬਣੋ, ਅੰਮ੍ਰਿਤ ਬਾਣੀ ਪੜ੍ਹੋ, ਨਸ਼ੇ ਤਿਆਗ ਦਿਓ, ਵਿਸ਼ੇ ਬਕਾਰਾਂ ਦੀ ਜ਼ਿੰਦਗੀ ਤਿਆਗ ਦਿਓ। ਜਦੋਂ ਕੋਈ ਹੋਕਾ ਦਿੰਦਾ ਰੱਬੀ ਪੁਰਖ ਵੀ ਆਨੰਦਪੁਰ ਸਾਹਿਬ ਦੇ ਵਾਸੀ ਬਣ ਜਾਓ, ਮੈਨੂੰ ਖਿਮਾ ਕਰਿਓ, ਉਦੋਂ ਵਕਤੀ ਹਕੂਮਤਾਂ ਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਉਹ ਵੀ ਚਾਹੁੰਦੀਆਂ ਨੇ ਕਦੇ ਕਦਾਈ ਵੀ ਇਹ ਜਿਹੜੇ ਸਿੱਖ ਨੇ ਨਾ, ਇਹ ਨਸ਼ਿਆਂ ਵਿੱਚ ਲੱਗੇ ਰਹਿਣ ਮੁਬਾਰਕ ਹੈ, ਇਹ ਵਿਸ਼ੇ ਵਕਾਰਾਂ ਦੀ ਜ਼ਿੰਦਗੀ ਭੋਗਦੇ ਰਹਿਣ ਮੁਬਾਰਕ ਹੈ, ਇਹ ਨੱਚਣ ਟੱਪਣ ਵਾਲੇ ਪਾਸੇ ਤੁਰੇ ਫਿਰਨ ਬਹੁਤ ਚੰਗਾ, ਆਪਣੇ ਗੁਰੂ ਨਾਲ ਟੁੱਟ ਕੇ ਜ਼ਿੰਦਗੀ ਜਿਉਂਦੇ ਹੈ। ਜਦੋਂ ਇਹ ਆਨੰਦਪੁਰ ਸਾਹਿਬ ਦੇ ਵਾਸੀ ਬਣਨਗੇ, ਅੰਮ੍ਰਿਤ ਬਾਣੀ ਪੜ੍ਹਨਗੇ, ਅੰਮ੍ਰਿਤ ਧਾਰੀ ਬਣਨਗੇ, ਉਦੋਂ ਵਕਤੀ ਹਕੂਮਤਾਂ ਨੂੰ ਖਤਰਾ ਪੈਦਾ ਹੋ ਜਾਂਦਾ ਇਸ ਗੱਲ ਦਾ ਵੀ ਕੱਲ ਇਹਨਾਂ ਬਣਦੇ ਆਪਣੇ ਹੱਕ ਵੀ ਮੰਗਣੇ ਹੈ, ਕੱਲ ਇਹਨਾਂ ਰਾਜ ਭਾਗ ਦੀ ਵੀ ਗੱਲ ਕਰਨੀ ਹੈ, ਕੱਲ ਖਾਲਸਾ ਰਾਜ ਦੀ ਵੀ ਗੱਲ ਕਰਨਗੇ। ਜਿਹੜੇ ਸਾਡੇ ਕਾਲੇ ਮਨਸੂਬੇ ਹੈ ਨਾ ਵੀ ਇਹਨਾਂ ਨੂੰ ਨਸ਼ੇ ਵਿਸ਼ਿਆਂ ਵਿੱਚ ਲਾ ਕੇ ਇਹਨਾਂ ਦੀ ਜ਼ਿੰਦਗੀ ਉਜਾੜ ਦਿਓ, ਜੇ ਇਹ ਆਨੰਦਪੁਰ ਸਾਹਿਬ ਦੇ ਵਾਸੀ ਬਣ ਗਏ ਸਾਡੇ ਮਨਸੂਬੇ ਕਾਮਯਾਬ ਨਹੀਂ ਹੋਣਗੇ। ਯਾਦ ਰੱਖਿਓ, ਮੈਂ ਫਿਰ ਤੁਹਾਨੂੰ ਬੇਨਤੀ ਕਹਾਂ, ਇਹ ਗੁਰੂ ਤੇਗ ਬਹਾਦਰ ਜੀ ਦੀ ਮੁੱਲ ਜ਼ਮੀਨ ਖਰੀਦ ਕੇ ਵਸਾਈ ਹੋਈ ਜਗ੍ਹਾ ਆਨੰਦਪੁਰ ਸਾਹਿਬ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ, ਕਸ਼ਮੀਰੀ ਪੰਡਿਤ ਹਜ਼ੂਰ ਦੇ ਚਰਨਾਂ ਵਿੱਚ ਆਏ, ਉਹਨਾਂ ਆ ਫਰਿਆਦ ਕੀਤੀ। ਹਜ਼ੂਰ ਨੇ ਇੱਕ ਬਚਨ ਆਖਿਆ, ਮਾਨੋ ਵੀ ਭਾਵੇਂ ਮੇਰਾ ਤਿਲਕ ਜੰਜੂ ਨਾਲ ਬਾਹ ਵਾਸਤਾ ਨਹੀਂ, ਮੈਂ ਪਹਿਣਦਾ ਨਹੀਂ, ਗੁਰੂ ਨਾਨਕ ਸਾਹਿਬ ਜੀ ਨੂੰ ਪਹਿਨਾਉਣ ਵਾਸਤੇ ਆਏ ਸੀ ਪੰਡਿਤ ਹਰਦਿਆਲ ਜੀ, ਮੈਂ 9 ਸਾਲ ਦੀ ਉਮਰ ਵਿੱਚ ਪਹਿਨਿਆ ਨਹੀਂ, ਪਰ ਜੇ ਕੋਈ ਧੱਕੇ ਨਾ ਲਾ ਰਿਹਾ ਔਰੰਗਜ਼ੇਬ ਵਰਗਾ, ਤੇ ਮੈਂ ਹਮੇਸ਼ਾ ਜ਼ੁਲਮ ਦੇ ਖਿਲਾਫ਼ ਹੈ, ਗੁਰੂ ਨਾਨਕ ਸਾਹਿਬ ਦਾ ਘਰ ਮੈਂ ਧੱਕੇ ਨਾਲ ਲਾਉਣ ਵੀ ਨਹੀਂ ਦੇਣਾ। ਆਖਿਰ ਸਤਿਗੁਰੂ ਜੀ ਦੀ ਸ਼ਹਾਦਤ ਹੋਈ 11 ਨਵੰਬਰ 1675 ਨੂੰ ਚਾਂਦਨੀ ਚੌਂਕ ਵਿੱਚ ਦਿੱਲੀ ਦੀ ਧਰਤੀ ਤੇ। 3 ਗੁਰੂ ਕੇ ਸਿੱਖ
ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਉਹਨਾਂ ਮਹਾਨ ਸ਼ਹੀਦਾਂ ਦੀਆਂ, ਮਹਾਨ ਸਿੱਖਾਂ ਦੀਆਂ ਸ਼ਹਾਦਤਾਂ ਹੋ ਗਈਆਂ। ਗੁਰਦਾ ਗੱਦੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੂੰ ਮਿਲ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ, 14 ਜੰਗ ਲੜੇ, 14 ਦੇ 14 ਜੰਗ ਜ਼ੁਲਮ ਦੇ ਖਿਲਾਫ ਹੈ। ਆਪਾਂ ਬਹੁਤਾ ਪੱਖ ਨਹੀਂ ਫੁੱਲਣਾ, ਜੰਗ ਹਮੇਸ਼ਾ ਲੜਾਈ ਤਿੰਨ ਕਾਰਨਾਂ ਕਰਕੇ ਹੁੰਦੀ ਹੈ, ਜੜ ਜੋਰੂ ਜਾਂ ਜ਼ਮੀਨ। ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਦਾ ਜੀਵਨ ਪੜ੍ਹੋ, ਨਾ ਕਿਤੇ ਜੜ ਕਰਕੇ, ਨਾ ਜ਼ਮੀਨ ਕਰਕੇ, ਨਾ ਜੋਰੂ ਇਸਤਰੀ ਕਰਕੇ ਕੋਈ ਝਗੜਾ ਨਹੀਂ ਹੈ। ਕੇਵਲ ਜ਼ੁਲਮ ਦੇ ਖਿਲਾਫ ਗੁਰੂ ਨਾਨਕ ਸਾਹਿਬ ਦੇ ਘਰ ਨੇ 14 ਜੰਗਾਂ ਲੜੀਆਂ, 14 ਦੀਆਂ 14 ਜੰਗਾਂ ਜਿੱਤੀਆਂ। ਆਖਰ ਗੁਰਤਾ ਗੱਦੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰਕੇ 1708 ਵਿੱਚ ਗੁਰੂ ਕਲਗੀਧਰ ਮਹਾਰਾਜ ਪ੍ਰਭਪੁਰ ਪਿਆਨਾ ਕਰ ਗਏ। ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਸੀ। ਹੁਣ ਤੁਸੀਂ ਲੜੀ ਵੱਲ ਧਿਆਨ ਦਿੰਦੇ ਜਾਓ, 1708 ਵਿੱਚ ਘੱਲਿਆ, ਘੱਲਿਆ ਤਾਂ ਸੀ ਵੀ ਜਿਹੜੇ ਬੰਦੇ ਵਜ਼ੀਰ ਖਾਂ ਵਰਗੇ, ਸੁੱਚਾ ਆਨੰਦ ਵਰਗੇ, ਜਾਂ ਸ਼ਾਸਨ ਬੇਗ, ਬਾਸ਼ਲ ਬੇਗ ਵਰਗੇ, ਜਿਨ੍ਹਾਂ ਪਾਪ ਕਰਮ ਕੀਤੇ ਨੇ, ਉਹਨਾਂ ਨੂੰ ਬਣਦੀਆਂ ਸਜਾਵਾਂ ਮਿਲਣੀਆਂ ਚਾਹੀਦੀਆਂ। ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੇਅੰਤ ਉਹਨਾਂ ਪਾਪ ਕਰਮ ਕਰਨ ਵਾਲਿਆਂ ਨੂੰ ਬਣਦੀਆਂ ਸਜਾਵਾਂ ਦਿੱਤੀਆਂ। ਇੱਕ ਵੇਲਾ ਉਹ ਵੀ ਆਉਂਦਾ, ਉਹ ਤੇ ਲੰਮਾ ਇਤਿਹਾਸ ਹੈ, ਆਪਾਂ ਬਹੁਤ ਅੱਗੇ ਜਾਣਾ ਕਿ 1715 ਈਸਵੀ ਦਸੰਬਰ ਮਹੀਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ 700 ਸਿੱਖਾਂ ਸਮੇਤ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਗ੍ਰਿਫਤਾਰ ਕੀਤਾ ਤੇ 6 ਮਹੀਨੇ ਕਰੀਬ ਅੱਤ ਦੇ ਤਸੀਹੇ ਦੇ ਕੇ ਆਖਰ 1716 ਈਸਵੀ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਬਹੁਤ ਬੁਰੀ ਤਰ੍ਹਾਂ, ਉਸ ਵੇਲੇ ਦਾ ਜਿਹੜਾ ਹੁਕਮਰਾਨ ਹੈ ਨਾ, ਉਹਦਾ ਨਾਮ ਹੈ ਫਰਕਸ਼ੀਅਰ, ਉਹਨੇ ਅੱਖਾਂ ਕੱਢ ਕੇ, ਪੁੱਤ ਦਾ ਕਲੇਜਾ ਕੱਢ ਕੇ ਮੂੰਹ ਵਿੱਚ ਪਾਇਆ, ਗਲ ਵਿੱਚ ਹਾਰ ਪਾਇਆ, ਪੁੱਤ ਦੀਆਂ ਆਂਦਰਾਂ ਦਾ ਦੋਨੋਂ ਹੱਥ ਕੱਟੇ, ਦੋਨੋਂ ਪੈਰ ਕੱਟੇ, ਆਪਣੇ ਭਾਣੇ ਬੜੇ ਤਸੀਹੇ ਦੇ ਕੇ, ਪਰ ਉਹ ਅਡੋਲ ਬੈਠਾ ਰਿਹਾ ਮਹਾਨ ਸੂਰਮਾ। ਆਖਰ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਹੋ ਜਾਂਦੇ। ਇੱਥੋਂ ਬਹੁਤ ਧਿਆਨ ਮੰਗਦਾ ਸਾਡਾ ਇਤਿਹਾਸ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਨਾ ਸਿੱਖਾਂ ਬਹੁਤ ਦੁੱਖ ਸਹੇ ਨੇ। ਇਹ ਗੱਲ ਆਪਣੇ ਧਿਆਨ ਵਿੱਚ ਰੱਖੋ, 1716 ਵਿੱਚ ਉਹਨਾਂ ਦੀ ਸ਼ਹਾਦਤ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ। 1716 ਤੋਂ ਲੈ ਕੇ ਜਿਹੜਾ 1800 ਈਸਵੀ ਤੱਕ ਦਾ ਸਮੇਂ ਕਰੀਬ ਇੱਕ ਸਦੀ ਦਾ ਰੂਪ ਹੈ ਲੈ ਲੈਂਦਾ, ਇਹ ਸਮੇਂ ਅੰਦਰ ਸਿੱਖਾਂ ਘਰ ਘਾਟ ਛੱਡ ਦਿੱਤੇ, ਜੰਗਲਾਂ ਵਿੱਚ ਰਹਿਣਾ ਸ਼ੁਰੂ ਕਰ ਲਿਆ। ਵਕਤੀ ਜਿਹੜੇ ਹੁਕਮਰਾਨ ਨੇ ਅਬਦੁੱਸ ਸਮੁੱਧ ਖਾਨ ਵਰਗੇ ਜਾਂ ਜ਼ਕਰੀਏ ਖਾਨ ਵਰਗੇ, ਸਿਰਾਂ ਦੇ ਮੁੱਲ ਰੱਖ ਦਿੱਤੇ, ਟੋਲੇ ਬਣਾ ਕੇ ਜੰਗਲਾਂ ਵਿੱਚ ਸਿੱਖਾਂ ਨੂੰ ਲੱਭਿਆ ਜਾਂਦਾ, ਬਹੁਤ ਵਿਖੜਾ ਪੈਂਦਾ। ਮੈਂ ਥੋੜੇ ਸ਼ਬਦਾਂ ਵਿੱਚ ਇੰਨੀ ਗੱਲ ਕਹਿ ਦਿਆਂ, ਜਿਹੜਾ ਅਰਦਾਸ ਦਾ ਬੰਦ ਪੜ੍ਹਦੇ ਹੋ ਨਾ, ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾ ਚਰਾਏ, ਗੁਰਦੁਆਰਿਆਂ ਦੀ ਸੇਵਾ ਸੰਭਾਲੀ, ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਇਹ ਬਹੁਤਾ ਜਿਹੜਾ ਕੁਛ ਵਰਤਿਆ ਹੋਇਆ ਭਾਣਾ ਅਰਦਾਸ ਦੇ ਜਿਹੜੇ ਸ਼ਬਦ ਸਾਨੂੰ ਕਹਿੰਦੇ ਨੇ, ਉਹ ਬਹੁਤਾ ਇਹ 18ਵੀਂ ਸਦੀ ਵਿੱਚ ਹੀ ਵਾਪਰਿਆ ਹੋਇਆ। ਫਿਰ ਦੋ ਘੱਲੂਘਾਰੇ ਵਾਪਰਦੇ ਨੇ, ਇੱਕ ਘੱਲੂਘਾਰਾ ਆਪਾਂ ਤਾਂ ਬਹੁਤਾ ਨਹੀਂ ਫੁੱਲਣਾ, 1746 ਵਿੱਚ ਵਾਪਰਦਾ, ਮਈ ਮਹੀਨੇ ਇਹ ਵਾਪਰਦਾ, ਗੁਰਦਾਸਪੁਰ ਦੇ ਨੇੜੇ ਕਾਨੂੰ ਬਾਣ ਦਾ ਛੰਭ ਹੈ, ਕਾਨੂੰ ਬਾਣ ਦਾ ਛੰਭ ਹੈ, ਉੱਥੇ 10,000 ਦੇ ਕਰੀਬ ਗੁਰੂ ਕੇ ਸਿੱਖ ਇੱਕੋ ਦਿਨ ਵਿੱਚ ਸ਼ਹੀਦ ਕਰ ਦਿੱਤੇ ਗਏ। ਕਾਨੂੰ ਬਾਣ ਦਾ ਛੰਭ ਹੈ, ਚੇਤਾ ਰੱਖਿਓ, ਗੁਰਦਾਸਪੁਰ ਦੇ ਨੇੜੇ ਹੈ। ਮਈ ਮਹੀਨਾ 1746 ਈਸਵੀ ਦੇ ਅੰਦਰ ਇਹ ਘੱਲੂਘਾਰਾ ਵਾਪਰਿਆ, ਇਹਨੂੰ ਅਸੀਂ ਛੋਟਾ ਘੱਲੂਘਾਰਾ ਕਹਿ ਕੇ
ਸੰਬੋਧਿਤ ਕਰਦੇ ਹੈ। ਵੈਸੇ ਜਿਹੜਾ ਘੱਲੂਘਾਰਾ ਸ਼ਬਦ ਹੈ ਨਾ, ਇਹਦੇ ਅਰਥ ਜ਼ਰੂਰ ਚੇਤਾ ਰੱਖੋ। ਇਹਦੇ ਅਰਥ ਨੇ ਸਰਬ ਨਾਸ਼ ਕਰਨਾ। ਮਹਾਨ ਕੁਸ਼ ਵਿੱਚ ਲਿਖੇ ਹੋਏ ਨੇ, ਕਾਹਨ ਸਿੰਘ ਨਾਭਾ ਜੀ ਨੇ, ਕਿਸੇ ਕੌਮ ਨੂੰ ਬਿਲਕੁਲ ਮਲੀਆ ਮੇਟ ਕਰ ਦੇਣਾ, ਤਹਿਸ ਨਹਿਸ ਕਰ ਦੇਣਾ, ਖਾਤਮਾ ਕਰ ਦੇਣਾ। ਸਾਡੀ ਕੌਮ ਵਿੱਚ ਤਿੰਨ ਘੱਲੂਘਾਰੇ ਵਾਪਰੇ ਨੇ, ਮੈਂ ਤੁਹਾਨੂੰ ਪਹਿਲੇ ਦਾ ਜ਼ਿਕਰ ਕੀਤਾ, ਉਹ 1746 ਵਿੱਚ ਵਾਪਰਿਆ, 10,000 ਦੇ ਕਰੀਬ ਸ਼ਹਾਦਤਾਂ ਹੋਈਆਂ। ਦੂਜਾ ਜਿਹੜਾ ਘੱਲੂਘਾਰ ਹੈ ਉਹ ਵਰਤਿਆ 5 ਫਰਵਰੀ 1762 ਈਸਵੀ ਨੂੰ, 1762 ਵਿੱਚ ਵਰਤਦਾ। ਇਹ ਵਰਤਿਆ ਮਲੇਰ ਕੋਟਲੇ ਦੇ ਲਾਗੇ ਕੋਪਰ ਹੀੜਾ, ਦੋ ਵੱਖ ਵੱਖ ਪਿੰਡ ਨੇ, ਕਈ ਵਾਰੀ ਆਪਾਂ ਇਕੱਠਾ ਨਾਂ ਲੈ ਦਿੰਦੇ ਹਾਂ, ਕੋਪਰ ਹੀੜਾ। ਇਹ ਕੋਪਰ ਹੀੜੇ ਦੀ ਧਰਤੀ ਤੇ 5 ਫਰਵਰੀ 1762 ਈਸਵੀ ਨੂੰ ਵੱਡਾ ਘੱਲੂਘਾਰਾ ਵਾਪਰਿਆ। ਇਸ ਘੱਲੂਘਾਰੇ ਦੇ ਅੰਦਰ ਅਚਨਚੇਤ ਹਮਲਾ ਕੀਤਾ ਸੀ, ਸਿੱਖ ਜੰਗਲਾਂ ਵਿੱਚ ਬੈਠੇ ਸਨ, ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ, ਲਖਪਤ ਰਾਏ ਵਰਗਿਆਂ ਨੇ ਸਿੱਖਾਂ ਨੂੰ ਘੇਰਾ ਪਾਇਆ, ਹੋਰ ਵੀ ਬੜੇ ਹੁਕਮਰਾਨ ਸਨ, ਤੇ ਉਸ ਵੇਲੇ 40,000 ਦੇ ਕਰੀਬ ਅੱਧੀ ਕੌਮ ਇੱਕੋ ਦਿਨ ਸ਼ਹੀਦ ਕਰ ਦਿੱਤੀ ਸੀ। ਸਿੱਖ ਪਰਿਵਾਰ ਵਿੱਚੋਂ ਕੋਈ ਐਸਾ ਪਰਿਵਾਰ ਨਹੀਂ ਸੀ ਜਿਹਨੇ ਆਪਣਾ ਖੂਨ ਨਾ ਡੋਲਿਆ ਹੋਵੇ, ਛੱਪੜ ਲੱਗ ਗਏ ਸਨ ਖੂਨ ਦੇ। 40,000 ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਵੱਡੇ ਘੱਲੂਘਾਰੇ ਦੇ ਅੰਦਰ। ਫਿਰ ਸਮਾਂ ਗੁਜ਼ਰਿਆ, ਸਿੱਖੀ ਹੈ ਨਾ ਜਿਹੜੀ, ਉਹ ਹਮੇਸ਼ਾ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਉਹ ਹੁਕਮ ਦੇ ਅੰਦਰ ਰੱਬੀ ਭਾਣੇ ਵਿੱਚ ਆਪਣੇ ਦਿਨ ਕੱਢਦੀ ਹੈ। ਆਖਰ ਫਿਰ ਸਮਾਂ ਗੁਜ਼ਰਿਆ, ਸਮਾਂ ਲੰਘਦਾ ਗਿਆ, ਫਿਰ ਇੱਕ ਵੇਲਾ ਆ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਭਾਗ ਕਾਇਮ ਹੁੰਦਾ, 40 ਸਾਲ ਦਾ ਇਹ ਰਾਜ ਭਾਗ ਹੈ। ਸਾਡੀ ਕੌਮ ਨੂੰ ਇਸ ਗੱਲ ਤੇ ਮਾਣ ਕਰਨਾ ਚਾਹੀਦਾ ਕਿ ਪਿੱਛੇ ਜਦੋਂ ਅੰਕੜੇ ਕੱਢੇ ਗਏ ਸਨ ਕਿ ਅੱਜ ਤੱਕ ਦੁਨੀਆਂ ਦੇ ਸਮੁੱਚੇ ਬਾਦਸ਼ਾਹਾਂ ਦੇ ਵਿੱਚੋਂ ਸਭ ਤੋਂ ਚੰਗਾ ਰਾਜ ਭਾਗ ਕਿਹਦਾ ਹੈ, ਉਹਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਆਇਆ ਸੀ। ਬਹੁਤ ਚੰਗਾ ਰਾਜ ਭਾਗ ਸੀ, ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ, ਕਦੀ ਕਿਸੇ ਦਾ ਮੰਦਿਰ ਨਹੀਂ ਢਾਇਆ, ਕਿਸੇ ਦੀ ਮਸਜਿਦ ਨਹੀਂ ਤੋੜੀ, ਕਿਸੇ ਦਾ ਕੋਈ ਧਾਰਮਿਕ ਸਥਾਨ ਨਹੀਂ ਢਹਿ ਢੇਰੀ ਕੀਤਾ ਗਿਆ। ਬਣਵਾਏ ਤੇ ਗਏ ਪਰ ਢਾਇਆ ਨਹੀਂ ਗਿਆ, ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ, ਬੜਾ ਚੰਗਾ ਰਾਜ ਭਾਗ ਗੁਜ਼ਰਿਆ। ਫਿਰ ਕੁਛ ਲੋਕਾਂ ਗਦਾਰੀਆਂ ਕੀਤੀਆਂ, ਉਹਨਾਂ ਗਦਾਰਾਂ ਦੇ ਕਾਰਨ ਇੱਕ ਵੇਲਾ ਆਇਆ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ, 1839 ਈਸਵੀ ਤੋਂ ਬਾਅਦ, ਅੱਗੇ ਜਾ ਕੇ 10 ਸਾਲਾਂ ਬਾਅਦ 1849 ਈਸਵੀ ਦੇ ਅੰਦਰ ਪੰਜਾਬ ਦੀ ਧਰਤੀ ਤੇ ਗੋਰੇ ਕਾਬਜ਼ ਹੋ ਗਏ। ਫਿਰ ਇਹਨਾਂ ਦਾ ਸਮਾਂ ਆ ਗਿਆ। ਹੁਣ ਆਪਾਂ ਗੱਲ ਸ਼ੁਰੂ ਕਰਨੀ ਹੈ ਅਗਲੀ, ਗੋਰਿਆਂ ਰਾਜ ਕੀਤਾ ਆਪਣਾ, ਇਹ ਗੱਲ ਯਾਦ ਰੱਖਣ ਯੋਗ ਹੈ। ਪੰਜਾਬ ਸਭ ਤੋਂ ਬਾਅਦ ਗੁਲਾਮ ਹੋਇਆ ਭਾਰਤ ਵਿੱਚ, ਬਾਕੀ ਸਟੇਟਾਂ ਨਾਲੋਂ ਸਭ ਤੋਂ ਬਾਅਦ ਵਿੱਚ ਗੁਲਾਮ ਹੋਇਆ ਔਰ ਸਭ ਤੋਂ ਪਹਿਲਾਂ ਆਜ਼ਾਦ ਹੋਇਆ, ਇਉਂ ਕਹਿ ਲਓ। ਜਦੋਂ ਇਹ ਫਿਰ ਭਾਣਾ ਵਾਪਰਿਆ, ਗੋਰਿਆਂ ਦਾ ਰਾਜ ਹੋਇਆ, ਫਿਰ ਦੇਸ਼ ਦੀ ਆਜ਼ਾਦੀ ਦੀ ਗੱਲ ਚੱਲੀ। ਹੁਣ ਤੁਸੀਂ ਅੰਕੜੇ ਨੋਟ ਕਰ ਲਿਓ, ਜਿਸ ਦੇਸ਼ ਅੰਦਰ ਕਹਿਰ ਵਰਤਿਆ ਨਾ ਸਾਡੇ ਤੇ, ਉਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਦੀਆਂ ਸ਼ਹਾਦਤਾਂ ਗਿਣੋ। ਦੇਸ਼ ਦੀ ਆਜ਼ਾਦੀ ਲਈ 2646 ਬੰਦੇ ਕਾਲੇ ਪਾਣੀ ਦੀ ਸਜ਼ਾ ਮਿਲੀ ਸੀ। ਕਾਲਾ ਪਾਣੀ ਇੱਕ ਟਾਪੂ ਤੇ ਛੱਡ ਦਿੰਦੇ ਨੇ, ਨਾ ਤਨ ਤੇ ਪਹਿਨਣ ਨੂੰ ਕੱਪੜਾ, ਨਾ ਕੋਈ ਭੋਜਨ ਪ੍ਰਸ਼ਾਦ ਹੈ, 4 ਛਪੇਰੇ ਪਾਣੀ ਹੈ, ਕੇਵਲ ਮੌਤ ਹੈ। 2646 ਬੰਦਿਆਂ ਵਿੱਚੋਂ 2147 ਬੰਦੇ ਇਕੱਲੇ ਸਿੱਖ ਨੇ। ਤੁਸੀਂ ਇੱਕ ਗੱਲ ਦੇਖੋ, ਆਪਾਂ ਆਖਦੇ ਹਾਂ ਵੀ ਸਿੱਖ 2% ਹੈ ਗਿਣਤੀ ਅੰਦਰ, ਇੱਕ ਪਾਸੇ 98 ਬੰਦੇ ਨੇ, ਦੂਜੇ ਪਾਸੇ 2 ਬੰਦੇ ਨੇ। ਜਦੋਂ ਦੇਸ਼ ਦੀ ਆਜ਼ਾਦੀ ਲਈ ਇਹੋ ਜਿਹੀਆਂ ਕੁਰਬਾਨੀਆਂ ਦੀ ਗੱਲ ਚੱਲੀ,
2646 ਬੰਦਿਆਂ ਵਿੱਚੋਂ 2147 ਇਕੱਲੇ ਸਿੱਖ ਨੇ, ਬਾਕੀ ਦੂਜੇ ਨੇ। ਕਿੱਡੀ ਵੱਡੀ ਗਿਣਤੀ ਹੈ। ਦੂਜੀ ਗੱਲ, 121 ਬੰਦੇ ਫਾਂਸੀ ਲਾਏ ਗਏ ਦੇਸ਼ ਦੀ ਆਜ਼ਾਦੀ ਲਈ। 121 ਬੰਦਿਆਂ ਵਿੱਚੋਂ 93 ਇਕੱਲੇ ਸਿੱਖ ਨੇ, 93 ਸਿੱਖ ਇਕੱਲੇ ਨੇ, ਬਾਕੀ ਬੰਦੇ ਤੇ 28 ਨੇ ਟੋਟਲ। ਕਿੱਡੀ ਵੱਡੀ ਸ਼ਹਾਦਤ ਹੈ, ਫਾਂਸੀ ਦਾ ਰੱਸਾ ਚੁੰਮਿਆ ਹੈ। ਉਹ 93 ਸਿੱਖ ਨੇ। ਮੈਂ ਬੇਨਤੀ ਤੁਹਾਨੂੰ ਕਰਾਂ, ਜੇ ਤੁਸੀਂ ਪੜ੍ਹਨਾ ਵੀ ਹੋਵੇ, ਕਿਉਂ ਕੀਤੋ ਬੇਸਾ ਨਰਾਇਣ ਸਿੰਘ ਦੀ ਲਿਖੀ ਹੋਈ ਪੁਸਤਕ ਹੈ, ਤੁਸੀਂ ਪੜ੍ਹ ਕੇ ਵੇਖਿਓ। ਤੀਜੀ ਗੱਲ, ਜਲੀਆਂ ਵਾਲੇ ਬਾਗ ਅੰਦਰ 1300 ਬੰਦਾ ਸ਼ਹੀਦ ਹੁੰਦਾ, ਉਹ 1300 ਵਿੱਚੋਂ 739 ਇਕੱਲੇ ਸਿੱਖ ਨੇ। ਇੱਥੇ ਵੀ ਗਿਣਤੀ ਬਹੁਤ ਹੈ ਸ਼ਹਾਦਤ ਦੀ। ਜੇ ਕਲਕੱਤੇ ਬਜਬਜ ਘਾਟ ਹੈ, ਜਿਹੜਾ ਕਾਮਾ ਗਾਟਾ ਮਾਰੂ ਦੀ ਜਿਹੜੀ ਘਟਨਾ ਹੈ, ਗੋਲੀ ਚੱਲੀ ਕਲਕੱਤੇ ਤੇ 22 ਜਣੇ ਸ਼ਹੀਦ ਹੁੰਦੇ ਨੇ, ਉਹ 22 ਦੇ 22 ਸਿੱਖ ਨੇ। ਦੇਸ਼ ਦੀ ਆਜ਼ਾਦੀ ਲਈ ਕਿੱਡੀਆਂ ਵੱਡੀਆਂ ਸ਼ਹਾਦਤਾਂ ਨੇ, ਮੈਂ ਤੁਹਾਨੂੰ ਬੇਨਤੀ ਇਹ ਕਹਿਣ ਲੱਗੀ। ਫਿਰ ਤੁਸੀਂ ਅਗਲੀ ਗੱਲ ਵੇਖੋ, ਨਿਰਣਾ ਤੁਸੀਂ ਆਪੇ ਕਰਿਓ ਕੌਣ ਠੀਕ ਹੈ ਕੌਣ ਗਲਤ ਹੈ। ਮਹਾਤਮਾ ਗਾਂਧੀ ਜੀ, ਪੰਡਿਤ ਜਵਾਹਰ ਲਾਲ ਨਹਿਰੂ, ਇਹਨਾਂ ਕਈ ਥਾਵਾਂ ਤੇ ਕਈ ਕਈ ਵਾਰ ਭਾਸ਼ਣ ਦਿੱਤੇ, ਜਿਵੇਂ ਮਹਾਤਮਾ ਗਾਂਧੀ

0: ਜਿੱਥੇ ਇਹ ਵੱਧ ਅਧਿਕਾਰ ਦੇ ਕੇ ਸ਼ਬਦਾਂ ਵੱਲ ਧਿਆਨ ਦਿਓ, ਇੱਕ ਵੱਖਰਾ ਕਿੱਤਾ ਜਿਸ ਦੇ ਵੱਧ ਅਧਿਕਾਰ ਹੋਣਗੇ, ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕੇਗਾ, ਇਹੋ ਜਿਹੇ ਭਾਸ਼ਣ ਦਿੱਤੇ ਗਏ। ਨਿਰਣਾ ਤੇ ਸਾਨੂੰ ਇਤਿਹਾਸ ਪੜ੍ਹ ਕੇ ਕਰਨਾ ਚਾਹੀਦਾ ਹੈ ਵੀ ਜਿਸ ਥਾਂ ਤੋਂ ਨਿੱਘ ਮਾਨਣ ਦੀ ਗੱਲ ਚੱਲੀ ਸੀ, ਵਕਤ ਨਾਲ ਸਿੱਖਾਂ ਨੂੰ ਉੱਥੋਂ ਸੇਕ ਮਿਲਿਆ ਸੀ, ਨਿੱਘ ਨਹੀਂ ਮਿਲਿਆ। ਫਿਰ ਕਦੀ ਭਾਸ਼ਣ ਦਿੱਤੇ ਗਏ ਵੀ ਸਿੱਖ ਬੜੀ ਵੱਡੀ ਕੁਰਬਾਨੀ ਕਰਨ ਵਾਲੇ ਨੇ, ਸਾਨੂੰ ਇਹ ਪਤਾ ਵੀ ਜੇ ਇਹਨਾਂ ਦੇ ਬਣਦੇ ਹੱਕ ਨਾ ਦਿੱਤੇ, ਕੱਲ ਇਹ ਬਹਾਦਰ ਕੌਮ ਹੈ ਤੇ ਆਪਣੇ ਹੱਕ ਫਿਰ ਇਹ ਲੈਣ ਜਾਣਦੇ ਨੇ ਸ਼ਸਤਰਾਂ ਤੇ ਹੱਥ ਰੱਖ ਕੇ, ਤੇ ਇਹ ਸ਼ਸਤਰਧਾਰੀ ਨੇ ਤੇ ਇਸ ਕਾਰਨ ਇਹ ਬਹਾਦਰ ਕੌਮ ਹੈ, ਇਹ ਆਪਣੇ ਹੱਕ ਲੈਣ ਜਾਂਦੇ ਨੇ, ਅਸੀਂ ਇਹਨਾਂ ਨੂੰ ਹਮੇਸ਼ਾ ਅੱਗੇ ਲਾ ਕੇ ਤੇ ਇਹਨਾਂ ਨੂੰ ਇਹਨਾਂ ਦਾ ਅਦਬ ਸਤਿਕਾਰ ਕਰਾਂਗੇ ਕਿਉਂਕਿ ਇਹਨਾਂ ਦੀਆਂ ਸ਼ਹਾਦਤਾਂ ਬੜੀਆਂ ਦੇਸ਼ ਆਜ਼ਾਦੀ ਲਈ। ਮੁਕਦੀ ਗੱਲ ਕਰਾਂ, ਫਿਰ ਇੱਕ ਵੇਲਾ ਆਇਆ, ਤੁਸੀਂ ਪੜ੍ਹ ਲਿਓ, ਮੈਂ ਤੁਹਾਨੂੰ ਕੁਝ ਪੁਸਤਕਾਂ ਦੀਆਂ ਬੇਨਤੀਆਂ, ਤੁਸੀਂ ਪੜ੍ਹਿਓ ਸਾਚੀ ਸਾਖੀ ਸਰਦਾਰ ਕਪੂਰ ਸਿੰਘ ਦੀ, ਤੁਸੀਂ ਕਦੇ ਪੜ੍ਹੋ ਕਿਉਂ ਕੀਤੋ ਵਿਸਾ, ਜੂਨ 1984, ਕਈ ਕਿਤਾਬਾਂ ਨੇ ਹਰਪਾਲ ਸਿੰਘ ਪੰਨੂ ਦੀਆਂ ਲਿਖੀਆਂ ਕਿਤਾਬਾਂ ਨੇ, ਉਹਨਾਂ ਵਿੱਚ ਸਾਰਾ ਜ਼ਿਕਰ ਹੈ ਕੀ ਕੁਛ ਵਰਤਾਰਾ ਵਰਤਦਾ ਰਿਹਾ। ਇੰਨੀ ਕੁ ਬੇਨਤੀ ਤੁਹਾਨੂੰ ਕਹਿ ਕੇ ਫਤਿਹ ਬੁਲਾਵਾਂ, 15 ਅਗਸਤ 1947 ਨੂੰ ਜਦੋਂ ਦੇਸ਼ ਆਜ਼ਾਦ ਹੋਇਆ, 15 ਅਗਸਤ ਨੂੰ ਹੋਇਆ ਤੇ ਉਸ ਤੋਂ 56 ਦਿਨ ਬਾਅਦ ਅਗਸਤ ਦੇ ਰਹਿੰਦੇ ਦਿਨ ਸਤੰਬਰ ਦਾ ਮਹੀਨਾ ਤੇ ਕੁਝ ਦਿਨ ਅਕਤੂਬਰ ਦੇ, ਤੇ 56 ਦਿਨਾਂ ਬਾਅਦ ਸਰਕਾਰੀ ਦਰਬਾਰਿਓਂ ਇੱਕ ਐਲਾਨ ਕੀਤਾ ਗਿਆ। ਚੰਦੂ ਲਾਲ ਤ੍ਰਿਵੇਦੀ ਗਵਰਨਰ ਹੈ ਉਸ ਵੇਲੇ ਦਾ, ਉਹਨਾਂ ਐਲਾਨ ਕਰਕੇ ਸ਼ਬਦ ਆਖਿਆ, ਕਹਿਣ ਲੱਗੇ ਇਹ ਜਿਹੜੀ ਸਿੱਖ ਕੌਮ ਹੈ ਨਾ, ਇਹ ਜਰਾਇਮ ਪੇਸ਼ਾ ਕੌਮ ਹੈ। ਜਰਾਇਮ ਪੇਸ਼ੇ ਦਾ ਅਰਥ ਹੁੰਦਾ ਹੈ ਇਹ ਕਤਲੋ ਗਾਰਦ ਕਰਨ ਵਾਲੀ, ਖੂਨ ਖਰਾਬਾ ਕਰਨ ਵਾਲੇ, ਝਗੜਾ ਕਰਨ ਵਾਲੇ ਲੋਕ ਨੇ। ਹੈਰਾਨਗੀ ਦੀ ਗੱਲ ਹੈ, ਜਿਹੜਾ ਸਿੱਖ ਅਰਦਾਸ ਵਿੱਚ ਰੋਜ਼ਾਨਾ ਇਹ ਗੱਲ ਪੜ੍ਹਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਜਿਹਦਾ ਗੁਰੂ ਇਹ ਗੱਲ ਆਖਦਾ ਹੋਵੇ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ, ਜਿਹਦਾ ਗੁਰੂ ਵੀ ਸਾਰਿਆਂ ਦਾ ਭਲਾ ਮੰਗਦਾ ਹੋਵੇ। ਦੇਸ਼ ਦੀ ਆਜ਼ਾਦੀ ਤੋਂ 56 ਦਿਨ ਬਾਅਦ ਉਹਨੂੰ ਜਰਾਇਮ ਪੇਸ਼ਾ ਕਹਿ ਕੇ ਉਹਦਾ ਨਿਰਾਦਰ ਕੀਤਾ ਗਿਆ। ਬਹੁਤ ਕੁਛ ਅੱਗੇ ਵਾਪਰੇ ਹੈ, ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ, ਸਮੇਂ ਦੀ ਸੀਮਾ ਹੁੰਦੀ ਹੈ। ਐਵੇਂ ਨਹੀਂ ਸੰਤ ਬਾਬਾ ਜਰਨੈਲ ਸਿੰਘ ਵਰਗੇ ਬੰਦਗੀ ਕਰਨ ਵਾਲੇ ਰੱਬੀ ਪੁਰਖਾਂ ਨੇ ਧਰਮ ਯੁੱਧ ਮੋਰਚੇ ਲਾਏ, ਇਹਦੇ ਪਿੱਛੇ ਬੜੇ ਲੰਮੇ ਕਾਰਨ ਨੇ ਜਿਸ ਕਾਰਨ ਉਹਨਾਂ ਨੂੰ ਆਖਰ ਮੋਰਚੇ ਲਾਉਣੇ ਪਏ। ਤੇ ਗੁਰੂ ਰਹਿਮਤ ਕਰੇ, ਮੈਂ ਤੇ ਹੱਥ ਜੋੜ ਕੇ ਬੇਨਤੀ ਆਖਣਾ, ਸਿੱਖ ਅੱਜ ਵੀ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ, ਸਿੱਖ ਅੱਜ ਵੀ ਸਭ ਦਾ ਭਲਾ ਚਾਹੁੰਦਾ, ਗੁਰੂ ਦਾ ਘਰ ਹੀ ਸਾਰੀ ਮਨੁੱਖਤਾ ਦਾ ਭਲਾ ਚਾਹੁੰਦਾ। ਪਰ ਕਿਸੇ ਵਿਦਵਾਨ ਦੀ ਬੋਲ ਨੇ, ਦਿਲ ਕੇ ਫਫੋਲੇ ਜਲ ਉੱਠੇ, ਸੀਨੇ ਕੇ ਦਾਗ ਸੇ, ਇਸ ਗਰ ਕੋ ਆਗ ਲੱਗ ਗਈ ਗਰ ਕੇ ਚਿਰਾਗ ਸੇ। ਆਪਣੇ ਕਹਿਣ ਵਾਲਿਆਂ ਨੇ ਕਦੀ ਕਹਿਰ ਢਾਇਆ, ਉਹ ਆਪਾਂ ਅਗਲੀ ਲੜੀ ਕੱਲ ਰੋਜ਼ ਵਿਚਾਰਦੇ ਹਾਂ। ਗੁਰੂ ਕਿਰਪਾ ਕਰੇ, ਬਾਣੀ ਪੜ੍ਹੋ, ਸੇਵਾ ਸਿਮਰਨ ਕਰੋ, ਅੰਮ੍ਰਿਤ ਧਾਲੀ ਬਣੋ, ਨਸ਼ਿਆਂ ਵਿਸ਼ਿਆਂ ਦਾ ਤਿਆਗ ਕਰਕੇ ਗੁਰੂ ਦੇ ਲੜ ਲੱਗੀਏ, ਤਾਂ ਜੋ ਸਾਡੇ ਜੀਵਨ ਦਾ ਭਲਾ ਹੋ ਸਕੇ। ਸਮੁੱਚੀ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸ਼ੁਕਰਾਨਾ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਅਤੇ ਸਤਿਕਾਰਯੋਗ ਗਿਆਨੀ ਭਾਈ ਹਰਵਿੰਦਰ ਸਿੰਘ ਜੀ, ਸ੍ਰੀ ਗੰਗਾਨਗਰ ਵਾਲੇ। ਸੋ ਗਿਆਨੀ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬੜਾ ਪਿਆਰਾ ਕਥਨ ਹੈ, ਢਾਡੀ ਵਾਰਾਂ ਗਾਮ ਦੇ ਵੈਰ ਵਿਰੋਧ ਯੋਧ ਸਾਲਾ ਹੀ ਆਓ ਇਸ ਕਥਨ ਦੇ ਮੁਤਾਬਕ ਅਤੀ ਸਤਿਕਾਰ

ਕਾਰਯੋਗ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਤਿਨ੍ਹਾਂ ਦੇ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਰਾਹੀਂ ਗੁਰੂ ਕਾ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦਿਲੋਂ ਕਰਦੇ ਹੈ ਸਾਰੇ ਪਰਿਣਾਮ ਨੇ, ਕਰਦੇ ਹੈ ਸਾਰੇ ਪਰਿਣਾਮ ਨੇ, ਸਿੱਖੀ ਸਿਦਕ ਨਿਭਾ ਗਏ
1: ਉਹ ਜੋਦੇ ਪੰਥ ਲਈ ਵਾਰ ਗਏ ਜਵਾਨੀਆਂ, ਬੂਟਾ ਸਿੱਖੀ ਵਾਲਾ ਲਾ ਗਏ ਉਹ ਜੋਦੇ ਪੰਥ ਲਈ ਵਾਰ ਗਏ ਜਵਾਨੀਆਂ, ਬੂਟਾ ਸਿੱਖੀ

0: ਕਿਵੇਂ ਆਪਣੇ ਹੱਕਾਂ ਲਈ ਸਦਾ ਲੜਨਾ ਲੜਨਾ ਆਪਣੇ ਹੱਕਾਂ ਲਈ ਸਦਾ ਲੜਨਾ ਸਾਨੂੰ ਬਾਬੇ ਹੱਸ ਖਾ ਗਏ
1: ਪੰਥ ਲਈ ਬਾਰ ਕੇ ਜਵਾਨੀ

0: ਪਹਿਲਾਂ ਦੇਸ਼ ਦੀ ਆਜ਼ਾਦੀ ਵਿੱਚ ਮੋਰਚੇ ਡੱਟ ਕੇ ਸਿੱਖਾਂ ਨੇ ਲਾਏ ਸੀ।
1: ਅੰਗਰੇਜ਼ੀ ਸਰਕਾਰ ਬੜੀ ਭੂਸਰੀ, ਉਹਨਾਂ ਸਭ ਕੇ ਸਿਖਾਏ ਸੀ।
0: ਪਹਿਲਾਂ ਦੇਸ਼ ਦੀ ਆਜ਼ਾਦੀ ਵਿੱਚ ਮੋਰਚੇ ਡੱਟ ਕੇ ਸਿੱਖਾਂ ਨੇ ਲਾਏ ਸੀ।
1: ਅੰਗਰੇਜ਼ੀ ਸਰਕਾਰ ਬੜੀ ਭੂਸਰੀ, ਉਹਨਾਂ ਸਭ ਕੇ ਸਿਖਾਏ ਸੀ।
0: ਬੱਦੋ ਬਾਲ ਦੀ ਹੈ ਵੱਡੀ ਵਿੱਚ ਜੰਗ ਦੇ, ਜੰਗ ਦੇ ਬਾਲ ਦੀ ਹੈ ਵੱਡੀ ਵਿੱਚ ਜੰਗ ਦੇ ਪਮਾਲ ਬਾਬੇ ਹਿੱਕਾਂ ਡਾ ਗਏ
1: ਉਹ ਚੋਦੇ ਪੰਥ ਲਈ ਬਾਹਰ ਗਏ।

0: ਸਾਨੂੰ ਮਾਣ ਇਤਿਹਾਸ ਉੱਤੇ ਰਹੇਗਾ ਵਿਰਸਾ ਸੰਭਾਲ ਰੱਖਿਓ
1: ਮੋੜ ਪੰਨੇ ਲਿਖਾ ਖੂਨੀ ਇਤਿਹਾਸ ਦੇ ਕਲਮਾ ਦੁਬਾਰਾ ਚੱਕਿਓ
0: ਸਾਨੂੰ ਮਾਣ ਇਤਿਹਾਸ ਉੱਤੇ ਰਹੇਗਾ ਵਿਰਸਾ ਸੰਭਾਲ

0: ਮੇਰੇ ਸਤਿਗੁਰਾਂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਜੀ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਓ ਸਮੁੱਚੀਆਂ ਸੰਗਤਾਂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਹਾਜ਼ਰੀਆਂ ਲਗਵਾ ਲਈਏ। ਸਤਿਗੁਰਾਂ ਨੂੰ ਸੀਸ ਝੁਕਾਉਂਦਿਆਂ ਦੋਨੇ ਹੱਥ ਜੋੜ ਕੇ ਆਪਦਾ ਪਿਆਰ ਸਤਿਕਾਰ ਭਾਵਨਾ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਵੱਡੇ ਭਾਗਾਂ ਵਾਲੇ ਹੋ, ਅਸੀਂ ਤੁਸੀਂ ਸਾਰੇ ਗੁਰੂ ਦੀ ਗੋਦ ਵਿੱਚ ਆ ਕੇ ਵਡਿਆਈ ਕਰਨ ਦਾ ਅਤੇ ਸੁਣਨ ਦਾ ਯਤਨ ਕਰ ਰਹੇ ਹਾਂ। ਆਪਣੇ ਇਤਿਹਾਸ ਨੂੰ ਚੇਤੇ ਰੱਖਣਾ, ਇਤਿਹਾਸ ਨੂੰ ਜਾਣਨਾ ਤੇ ਆਪਣੇ ਕੌਮ ਦੇ ਸ਼ਹੀਦਾਂ ਨੂੰ ਨਤਮਸਤਕ ਹੋਣਾ, ਪ੍ਰਣਾਮ ਕਰਨੀ, ਇਹ ਵੱਡਿਆਂ ਭਾਗਾਂ ਵਾਲਿਆਂ ਦੇ ਹਿੱਸੇ ਵਿੱਚ ਆਉਂਦਾ ਹੈ। ਕਿਉਂਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਦੁਨੀਆਂ ਦੇ ਤਖ਼ਤੇ ਤੋਂ ਮਿਟ ਜਾਂਦੀਆਂ, ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ। ਬਿਨਾਂ ਮਾਲੀ ਦੇ ਬਾਗ ਨਹੀਂ ਹਰਾ ਰਹਿੰਦਾ, ਬਾਜ ਪਾਣੀਆਂ ਫਸਲ ਉਹ ਗੁੱਲ ਜਾਵੇ। ਨਾਲ ਮੰਤਰਾਂ ਨਹੀਂ ਮਿਸਾਲ ਮੱਚਦੀ, ਤੇਲ ਮੁੱਕਿਆਂ ਦੀਵਾ ਹੋ ਠੁੱਲ ਜਾਵੇ। ਆ ਲੱਖਾਂ ਯਤਨ ਕਰੀਏ ਮੁੜਨਾ ਪਵੇ ਭਾਂਡੇ, ਜੇਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ। ਮਾਰਿਆ ਮੂਲ ਨਾ ਮੁੱਕਦੀ ਕੌਮ ਕੋਈ, ਢਹਿ ਜੇ ਝਖੜ ਜਹਾਨ ਦਾ ਕੁੱਲ ਜਾਵੇ। ਪਾਰਸ ਮਿਟ ਜਾਂਦੀ ਗਲਤ ਅੱਖਰ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਜਦੋਂ ਅਸੀਂ ਆਪਦੇ ਇਤਿਹਾਸ ਨੂੰ ਭੁੱਲ ਗਏ ਨਾ, ਉਦੋਂ ਮਿਟ ਜਾਂਗੇ। ਹਾਂ, ਸਾਡੇ ਤੇ ਬਥੇਰੇ ਝੱਖੜ ਝੁੱਲੇ ਆ। ਇੱਕ ਇੱਕ ਦਿਨ ਦੇ ਵਿੱਚ 15,000 ਤੇ 40,000 ਸਿੱਖਾਂ ਦਾ ਕਤਲੇਆਮ ਹੋਇਆ। ਕੋਪਰਹੀਟ ਦੀ ਧਰਤੀ ਦੇ ਉੱਤੇ 35 ਤੋਂ 40 ਦੇ ਵਿੱਚ ਵਿੱਚ ਦੱਸਿਆ ਗਿਆ ਵੀ ਸਿੱਖਾਂ ਦਾ ਕਤਲ ਹੋਇਆ। ਅਕਾਲ ਪੁਰਖ ਨਿਰੰਕਾਰ ਦੇ ਗਾਉਣ ਗਾਉਣ ਵਾਲੇ, ਬੰਦਗੀ ਕਰਨ ਵਾਲੇ, ਸਰਬੱਤ ਦਾ ਭਲਾ ਮੰਗਣ ਵਾਲੇ, ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਰ ਮਕਾਏ ਜਾਣ, ਉਦੋਂ ਫਿਰ ਧਰਤੀ ਕੰਬ ਜਾਂਦੀ ਹੈ, ਅੰਬਰ ਡੋਲ ਜਾਂਦਾ ਹੈ। ਆਪ ਗਿਆਨੀ ਜੀ ਹੋਣਾ ਪਾਸੋਂ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ ਕਥਾ ਸਰਵਣ ਕਰਾ ਰਹੇ ਸੀ। ਕਿਉਂਕਿ ਜਿਹੜਾ ਪ੍ਰਚਾਰ ਆ ਉਹ ਧਰਮ ਦੀ ਰੀੜ ਦੀ ਹੱਡੀ ਹੁੰਦਾ। ਕਿਸੇ ਰਾਈਟਰ ਦਾ ਖਿਆਲ ਆ, ਉਹ ਕਹਿੰਦਾ ਵੀ ਦੁਨੀਆਂ ਦੇ ਉੱਤੇ ਕਿਸੇ ਸ਼ਸਤਰ ਦੇ ਨਾਲ, ਹਥਿਆਰ ਦੇ ਨਾਲ ਭਾਵੇਂ ਕੋਈ ਧਰਮ ਨਾ ਖਤਮ ਹੋਵੇ, ਪਰ ਧਰਮ ਦੇ ਪ੍ਰਚਾਰਕ ਖਤਮ ਕਰ ਦਿਓ, ਕਲਮਾ ਖਤਮ ਕਰ ਦਿਓ, ਲਿਖਾਰੀ ਖਤਮ ਕਰ ਦਿਓ, ਧਰਮ ਆਪਣੇ ਆਪ ਹੀ ਖਤਮ ਹੋ ਜਾਂਦਾ। ਤੇ ਜਿਹੜਾ ਸਿੱਖ ਧਰਮ ਹੈ ਇਹਨੂੰ ਪੌੜੀ ਖੰਡੇ ਬਾਟੇ ਦੀ ਹੈ। ਇਹਦੇ ਨਾ ਲਿਖਾਰੀ ਖਤਮ ਹੋਣੇ ਆ, ਨਾ ਪ੍ਰਚਾਰਕ ਖਤਮ ਹੋਣੇ, ਨਾ ਬੁਲਾਰੇ ਖਤਮ ਹੋਣੇ ਆ, ਤੇ ਨਾ ਹੀ ਇਹ ਧਰਮ ਖਤਮ ਹੋਣਾ। ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੋਣ ਸਵਾਏ ਹੋਏ। ਜਦ ਹਮਲਾ ਕਰਵਾਇਆ ਸੀ ਸ਼ਾਹ ਅਬਦਾਲੀ ਨੇ, ਉਸਦਾ ਬਦਲਾ ਲੈ ਲਿਆ ਦੀਪ ਸਿੰਘ ਅਕਾਲੀ ਨੇ। ਖੰਡੇ ਨਾਲ ਸੀ ਦਿੱਤੀ ਖਿੱਚ ਲਖੀਰ ਖਾਲਸੇ ਨੇ, ਦੇਸ਼ ਕੌਮ ਦੀ ਕਰਨੀ ਰਾਖੀ ਵੀਰ ਖਾਲਸੇ। ਜਦੋਂ ਅਬਦਾਲੀ ਚੜ ਕੇ ਆਇਆ ਤੇ ਬਾਬਾ ਦੀਪ ਸਿੰਘ ਜੀ ਅਕਾਲੀ ਨੇ ਖੰਡੇ ਨਾਲ ਲਖੀਰਾਂ ਖਿੱਚਤੀਆਂ, ਸਿਰ ਲੱਥ ਸੂਰਮਿਆਂ ਨੂੰ ਕਿਹਾ ਵੀ ਆਹ ਲਖੀਰ ਉਹ ਟੱਪਿਓ ਜਿਹਦੇ ਸਿਰ ਦੇ ਉੱਤੇ ਕਫਨ ਬੰਨਿਆ ਹੋਵੇ ਮੌਤ ਦਾ। 10,000 ਦੀ ਗਿਣਤੀ ਸੀ ਤਰਨ ਤਾਰਨ ਸਾਹਿਬ ਦੇ ਕੋਲੇ, ਤੇ ਕਹਿੰਦੇ 10,000 ਦਾ 10,000 ਸਿੱਖ ਛਾਲਾਂ ਮਾਰ ਕੇ ਲਖੀਰਾਂ ਟੱਪ ਗਿਆ ਸੀ। ਅਬਦਾਲੀ ਦੀਆਂ ਫੌਜਾਂ ਨੂੰ ਜਿੰਨਾ ਚਿਰ ਅੰਮ੍ਰਿਤਸਰ ਸਾਹਿਬ ਤੋਂ ਭਜਾਇਆ ਨਹੀਂ, ਕੱਢਿਆ ਨਹੀਂ, ਤੇ ਉਹਨਾਂ ਸਰ ਸੂਰਮਿਆਂ ਦੇ ਸੀਸ ਤਲੀ ਦੇ ਉੱਤੇ ਰੱਖੇ ਰਹੇ। ਮੱਸੇ ਰੰਗੜ ਜਦ ਹਰਿਮੰਦਰ ਨਾਚ ਕਰਾਇਆ ਸੀ, ਬੁੱਢੇ ਜੋੜਾ ਉਹ ਜਾ ਬਲਾਕਾ ਹਾਲ ਸੁਣਾਇਆ ਸੀ, ਬੀਕਾਨੇਰੋਂ ਦਿੱਤੀ ਘਾਤ ਵੀ ਹੀਰ ਖਾਲਸੇ ਨੇ, ਦੇਸ਼ ਕੌਮ ਦੀ ਕਰਨੀ ਰਾਖੀ ਵੀਰ ਖਾਲਸੇ ਨੇ। ਜਦੋਂ ਮੱਸਾ ਰੰਗੜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕਹਿਰ ਕਮਾਉਣ ਲੱਗਾ, ਬੇਸ਼ਮਾ ਨਚਾਉਣ ਲੱਗਾ, ਹੁੱਕੇ ਸ਼ਰਾਬਾਂ ਪੀਣ ਲੱਗਾ, ਮਾਣਾ ਜਿਹਾ ਕਰਨ ਲੱਗਾ, ਤੇ ਉਦੋਂ ਭਾਈ ਬਲਾਕਾ ਸਿੰਘ ਵਰਗਿਆਂ ਨੇ ਧਾਹਾਂ ਮਾਰ ਕੇ ਜਾ ਕੇ ਦੱਸਿਆ ਬੀਕਾਨੇਰ ਦੀ ਧਰਤੀ ਤੇ ਕਿ ਸ਼ੇਰੋ ਤੁਹਾਡੇ ਘਰਨਿਆਂ ਦੇ ਵਿੱਚ ਗਿੱਦੜ ਕਲੋਲਾਂ ਕਰ ਰਹੇ ਨੇ, ਤੁਹਾਡਾ ਜਿਉਣਾ ਕਾਹਦਾ? ਤੁਹਾਡੇ ਧਾਰਮਿਕ ਸਥਾਨ, ਤੁਹਾਡੇ ਸਰੋਵਰ ਪੂਰ ਤੇ, ਜਿਨ੍ਹਾਂ ਸਥਾਨਾਂ ਤੋਂ ਗੁਰਬਾਣੀ ਦੀਆਂ ਆਵਾਜ਼ਾਂ ਆਉਂਦੀਆਂ, ਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਿਹੜਾ ਧਰਮ ਕਹਿੰਦਾ ਏਕ ਪਿਤਾ ਏਕ ਸਕੇਹਮ ਬਾਰਕ ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀ ਉਹ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇ ਦਿਖਾਈ। ਜਿਹੜਾ ਧਰਮ ਕਹਿੰਦਾ ਸਭ ਕੋ ਮੀਤ ਹਮ ਆਪਣ ਕੀ ਨਾ ਹਮ ਸਭਨਾ ਕੇ ਸਾਜਣਾ, ਜਿਹੜਾ ਧਰਮ ਕਹਿੰਦਾ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਘ ਹਮ ਕੋ ਬਣਿਆਈ। ਤੁਹਾਡੇ ਉਹ ਧਾਰਮਿਕ ਸਥਾਨਾਂ ਦੀਆਂ ਬੇਪਤੀਆਂ ਕਰਨ ਤੇ ਬਲਾਕਾ ਸਿੰਘ ਨੂੰ ਸੁਰਮੇ ਕਹਿੰਦੇ ਵੀ ਜੇ ਏਡਾ ਹੀ ਦਰਦ ਸੀ ਉੱਥੇ ਤੂੰ ਕਿਉਂ ਨਾ ਗੱਟ ਆਲਾ ਤਾ ਮਸੇ ਰੰਗੜ ਦਾ। ਉਹ ਕਹਿੰਦਾ ਮਨ ਤਾਂ ਕਰਦਾ ਸੀ ਵੀ ਮੈਂ ਹੁਣੇ ਜਾ ਕੇ ਇਹਦੀ ਹੈਕ ਦੇ ਵਿੱਚ ਵੱਜਾਂ, ਪਰ ਮੈਂ ਜੇ ਉੱਥੇ ਸ਼ਹੀਦ ਹੁੰਦਾ ਹੋ ਜਾਂਦਾ ਫੌਜਾਂ ਨੂੰ ਆ ਕੇ ਦੱਸਦਾ ਕੌਣ, ਤੇ ਮੈਂ ਹੁਣ ਫੌਜਾਂ ਦੇ ਨਾਲ ਹੁਕਮ ਕਰੋ ਤੁਹਾਡੇ ਮੂਹਰੇ ਲੱਗ ਕੇ ਚੱਲਾਂਗਾ। ਤੇ ਇੱਥੇ ਫਿਰ ਮਤਾ ਪਾਸ ਹੋਇਆ ਸੀ ਭਾਈ ਸੁਖਾ ਸਿੰਘ ਭਾਈ ਮਹਿਤਾਬ ਸਿੰਘ ਉਹਨਾਂ ਨੇ ਕੀਤੀ ਸੀ ਅਰਦਾਸ ਗੁਰੂ ਦੇ ਚਰਨਾਂ ਚ, ਤੇ ਮੱਸੇ ਰੰਗੜ ਦਾ ਸੈਰਾਪਾ ਸਾਰੇ ਜਾਣਦੇ ਵੱਢ ਕੇ ਲੈ ਆਏ
1: ਜੀ।
0: ਤੇ ਇੱਧਰ ਇੰਦਰਾ ਪਾਪਣ ਹੈ ਜਿਹੜੀ ਕਈ ਵਾਰੀ ਕੋਈ ਲਿਖਾਰੀ ਕਈ ਵਾਰੀ ਬੁਲਾਰੇ ਆ ਵੀਡੀਓ, ਹੁਣ ਤਾਂ ਪਹਿਲਾਂ ਨੈੱਟ ਦੇ ਜਮਾਨੇ ਨਹੀਂ ਸੀ, ਹੁਣ ਤਾਂ ਹਰੇਕ ਬੰਦੇ ਕੋਲ ਮੋਬਾਈਲ ਆ, ਹਰੇਕ ਵੀਡੀਓ ਸੁਣਦਾ ਦੇਖਦਾ। ਤੇ ਕਈ ਇਹ ਵੀ ਕਹਿੰਦੇ ਵੀ ਇੰਦਰਾ ਦਾ ਇਰਾਦਾ ਨਹੀਂ ਸੀ, ਅਡਵਾਨੀ ਵਰਗਿਆਂ ਨੇ ਜਾਂ ਜਿਹੜੇ ਪੰਜਾਬ ਦੇ ਰਾਜੇ ਮਹਾਰਾਜੇ ਕਹਾਉਣ ਵਾਲੇ ਜਿੰਨੀਆਂ ਵੀ ਰਾਜਨੀਤਿਕ ਧਾਰਮਿਕ ਸ਼ਖਸੀਅਤਾਂ ਸਨ, ਧਾਰਮਿਕ ਸ਼ਖਸੀਅਤਾਂ ਉੱਚੀਆਂ ਸੁੱਚੀਆਂ ਹੁੰਦੀਆਂ, ਪਰ ਕਈ ਧਾਰਮਿਕ ਆਗੂ ਵੀ ਭੇਸ ਭੇਸ ਦੇ ਵਿੱਚ ਹੁੰਦੇ ਆ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਡਰ ਸਾਰਿਆਂ ਨੂੰ ਲੱਗਦਾ ਸੀ, ਜਿਹੜੇ ਅੰਦਰੋਂ ਕਾਲੇ ਸੀ ਨਾ, ਚਾਹੇ ਉਹ ਧਾਰਮਿਕ ਮੁਕਟਾਂ ਪਹਿਨਿਆ ਹੋਇਆ ਸੀ ਚਾਹੇ ਉਹ ਰਾਜਨੀਤੀ ਦਾ ਮੁਕਟਾ ਸੀ ਉਹਨਾਂ ਦੇ। ਇਹਨਾਂ ਨੇ ਸਾਰਿਆਂ ਨੇ ਜ਼ੋਰ ਪਾਇਆ, ਟੋਟਲ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਪੰਜਾਬ ਦੀਆਂ ਇੰਦਰਾ ਗਾਂਧੀ ਨੂੰ ਵੀ ਤੂੰ ਹਮਲਾ ਕਰ, ਤੂੰ ਭਿੰਡਰਾਂ ਵਾਲੇ ਸੰਤ ਨੂੰ ਗ੍ਰਿਫਤਾਰ ਫੜ, ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰ। ਪਰ ਸੋਚਣ ਵਾਲੀ ਗੱਲ ਇਹ ਹੈ, ਆਪਾਂ ਨੂੰ ਕੋਈ ਬੰਦਾ ਕਵੇ ਵੀ ਆਹ ਪਾਪ ਕਮਾ, ਇਹ ਸੋਚਣਾ ਤਾਂ ਆਪਾਂ ਨੇ ਵੀ ਕਮਾਉਣਾ ਕਿ ਨਹੀਂ ਕਮਾਉਣਾ। ਕਈ ਕਹਿੰਦੇ ਵੀ ਇੰਦਰਾ ਗਾਂਧੀ ਨੂੰ ਪਤਾ ਹੀ ਨਹੀਂ ਸੀ ਵੀ ਇੰਨਾ ਨੁਕਸਾਨ ਹੋ ਜਾਣਾ ਕਿਸੇ ਰਾਜੇ ਦੇ ਕਿਸੇ ਕਮਾਂਡਰ ਦੇ, ਕਿਉਂਕਿ ਰਾਜੇ ਨੇ ਹੁਕਮ ਸਟੇਟ ਨੂੰ ਕਰਨਾ, ਸਟੇਟ ਨੇ ਹੁਕਮ ਕਮਾਂਡਰ ਨੂੰ ਕਰਨਾ, ਮੁਖੀ ਨੂੰ ਕਰਨਾ, ਤੇ ਮੁਖੀ ਨੇ ਹੁਕਮ ਅਗਾਂਹ ਜਿਹੜੀ ਉਹਦੀ ਪਲਟਣਾ ਉਹਨੂੰ ਕਰਨਾ, ਉੱਪਰੋਂ ਹੁਕਮ ਚੱਲਦਾ ਤੇ ਫੇਰ ਥੱਲੇ ਤੱਕ ਗੱਲ ਤੈਅ ਹੁੰਦੀ ਹੈ, ਆਪਣੇ ਆਪਣੀ ਕੋਈ ਕੁਝ ਵੀ ਕਰਦਾ। ਸੰਨ 84 ਵਿੱਚ ਕਹਿਰ ਕਮਾਇਆ ਇੰਦਰਾ ਨੇ, ਦੇ ਕੇ ਹੁਕਮ ਅਕਾਲ ਤਖ਼ਤ ਢਵਾਇਆ ਇੰਦਰਾ ਨੇ, ਉਦੋਂ ਦਿਲ ਆਪਣਾ ਕੀਤਾ ਦਲਗੀਰ ਖਾਲਸੇ ਨੇ, ਦੇਸ਼ ਕੌਮ ਦੀ ਕਰਨੀ ਰਾਖੀ
1: ਵੀਰ ਖਾਲਸੇ ਨੇ।
0: ਦਿੱਲੀਓਂ ਆਏ ਹੁਕਮ ਸੀ ਭਾਰੀ, ਦਰਬਾਰ ਸਾਹਿਬ ਤੇ ਫੌਜ ਸੀ ਚਾੜੀ, ਸੀ ਬੰਬਾਂ ਨਾਲ ਹਲਾਈ ਧਰਤੀ, ਪਾਪਣ ਹੋਣੀ ਆਣ ਸੀ ਵਰਤੀ, ਜਬਰ ਜਨਮ ਦੀ ਹੱਦ ਸੀ ਹੋਈ, ਅੰਬਰ ਰੋਇਆ ਧਰਤੀ ਰੋਈ, ਪਾਪੀ ਪਾਰਸ ਪਾਪ ਕਮਾਉਂਦੇ, ਬੱਚੇ ਬੁੱਢੇ ਮਾਰ ਮੁਕਾਉਂਦੇ। ਆਓ ਮੇਰੇ ਗੁਰੂ ਰਾਮਦਾਸ ਮਹਾਰਾਜ ਦੇ ਘਰੇ, ਅਕਾਲ ਤਖ਼ਤ ਸਾਹਿਬ ਮੀਰੀ ਪੀਰੀ ਦੇ ਸਰਜਣਹਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਸਥਾਨਾਂ ਤੇ, ਜਿਵੇਂ ਭਾਰਤ ਦੀ ਹਕੂਮਤ ਨੇ ਜ਼ੁਲਮ ਕਮਾਇਆ, ਅਟੈਕ ਕੀਤਾ ਬੰਬਾਂ ਦੇ ਨਾਲ, ਉਹਨਾਂ ਮੁੱਲਾਂ ਨੂੰ ਸਾਥੀ ਹੈ।

0: ਆਸੇ ਪਾਸੇ ਆਣ ਬੀੜੀਆਂ ਸਾਰੇ ਧੁੱਪਾਂ ਬਾਰੀ ਆਸੇ ਪਾਸੇ ਆਣ ਬੀੜੀਆਂ ਸਾਰੇ ਧੁੱਪਾਂ ਬਾਰੀ
1: ਮਰੀਆ ਮੇਟ ਕਰਨ ਲਈ ਨੇੜੇ ਸੀਟ

ਕੀਤੇ ਸਿੰਘ ਬੇਹੋਸ਼ ਕਮਾਂਡੋ ਫੌਜੀ ਅੰਦਰ ਆਏ ਕਲਗੀ ਧਰ ਦੇ ਜੋਧਿਆਂ ਨੇ ਕਹੀ ਸੁਸਰੀ ਵਾਂਗ ਸਵਾਏ ਕਲਗੀ ਧਰ ਦੇ ਜੋ

ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਦਾ ਅਸਥਾਨ ਬੜੇ ਚਿਰਾਂ ਤੋਂ ਰੜਕ ਰਿਹਾ ਸੀ, ਕਿਉਂਕਿ ਕਦੇ ਜਹਾਂਗੀਰ ਦੇ ਅੱਖਾਂ ਵਿੱਚ ਰੜਕਿਆ ਤੇ ਕਿਤੇ ਔਰੰਗਜ਼ੇਬ ਦੇ ਅੱਖਾਂ ਵਿੱਚ ਰੜਕਿਆ, ਕਿਤੇ ਇੰਦਰਾ ਗਾਂਧੀ ਦੇ ਅੱਖਾਂ ਵਿੱਚ ਰੜਕਿਆ। ਜਿੱਥੇ ਸੂਰਮੇ, ਜਿੱਥੇ ਯੋਧੇ, ਜਿੱਥੇ ਉਹ ਲੋਕ ਰਹਿੰਦੇ ਹੋਣ ਜਿਹੜੇ ਧਰਮ ਦੀ ਗੱਲ ਕਰਦੇ ਹੋਣ, ਤੇ ਉੱਥੇ ਅਧਰਮੀ ਲੋਕਾਂ ਨੂੰ ਇਹ ਹਾਜ਼ਮ ਨਹੀਂ ਆਉਂਦਾ। ਉਹਨਾਂ ਸਮਿਆਂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਦੋਂ ਪ੍ਰਤਾਪ ਵਧਿਆ, ਲੋਕ ਥਾਣੇ ਕਚਹਿਰੀਆਂ ਜਾਣਾ ਲੋਕਾਂ ਨੇ ਬੰਦ ਕਰਤਾ ਸੀ, ਕਿਉਂਕਿ ਥਾਣਿਆਂ ਦੇ ਵਿੱਚ ਕੋਈ ਇਨਸਾਫ਼ ਨਹੀਂ ਸੀ ਮਿਲਦਾ, ਕਚਹਿਰੀਆਂ ਕੋਰਟਾਂ ਦੇ ਵਿੱਚ ਵੀ ਇਨਸਾਫ਼ ਨਹੀਂ ਮਿਲਦਾ, ਸਾਰੀ ਸਾਰੀ ਉਮਰ ਲੋਕ ਧੱਕੇ ਖਾਂਦੇ ਰਹਿੰਦੇ ਆ। ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਕਚਹਿਰੀਆਂ ਲੱਗਦੀਆਂ ਸੀ, ਇੱਥੇ ਇਨਸਾਫ਼ ਲੈਣ ਵਾਸਤੇ ਲੋਕ ਆਉਂਦੇ, ਤੇ ਸੰਤ ਨੇ ਕਦੇ ਨਹੀਂ ਕਿਹਾ ਸੀ ਵੀ ਤੂੰ ਹਿੰਦੂ ਆ ਮੈਂ ਤੇਰੀ ਹੈਲਪ ਨਹੀਂ ਕਰਨੀ, ਜਾਂ ਤੂੰ ਮੁਸਲਮਾਨ ਤੇਰੀ ਮਦਦ ਨਹੀਂ ਕਰਨੀ। ਸੰਤ ਮਹਾਂਪੁਰਖਾਂ ਨੇ ਇੱਕ ਵਾਰੀ ਵੀ ਆਪਣੀ ਰਸਨਾ ਚੋਂ ਕਦੇ ਨਹੀਂ ਕਿਹਾ ਵੀ ਮੈਂ ਇਕੱਲਾ ਸਿੱਖਾਂ ਦਾ ਤੇ ਸਿੱਖਾਂ ਦੀ ਮਦਦ ਕਰਾਂਗਾ, ਜਿਹੜਾ ਵੀ ਆ ਗਿਆ ਉਹਦੀ ਮਦਦ ਕੀਤੀ ਹੈ। ਤੇ ਇਹ ਜਿਹੜੀਆਂ ਗੱਲਾਂ ਵੀ ਜਦੋਂ ਥਾਣੇ ਵਿਹਲੇ ਹੋ ਜਾਣ, ਇਨਸਾਫ਼ ਸੱਚੇ ਥਾਂ ਤੇ ਹੋਣ ਲੱਗ ਜਾਵੇ ਸੱਚੇ ਬੰਦਿਆਂ ਕੋਲੇ, ਤੇ ਉਦੋਂ ਫਿਰ ਸਰਕਾਰਾਂ ਦੀ ਅੱਖ ਦੇ ਵਿੱਚ ਉਹ ਇਨਸਾਨ ਰੜਕਣ ਲੱਗ ਜਾਂਦੇ ਹੈ ਜਿਹੜੇ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਣ, ਜਿਹੜੇ ਧੌਣ ਉੱਚੀ ਕਰਕੇ ਜਿਉਂਦੇ ਹੋਣ, ਜਿਨ੍ਹਾਂ ਦਾ ਇੱਕੋ ਇੱਕ ਮਕਸਦ ਹੋਵੇ ਵੀ ਗੁਰੂ ਸਾਹਿਬ ਤੋਂ ਬਿਨਾਂ ਝੁਕਣਾ ਨਹੀਂ ਕਿਤੇ। ਇੱਕ ਪੱਤਰਕਾਰ ਨੇ ਸੰਤਾਂ ਨੂੰ ਸਵਾਲ ਕੀਤਾ, ਕਹਿੰਦਾ ਤੁਹਾਡਾ ਸਰਕਾਰ ਨਾਲ ਸੰਤ ਜੀ ਰੌਲਾ ਕੀ ਹੈ? ਸੰਤ ਜੀ ਕਹਿੰਦੇ ਸਾਡਾ ਕੋਈ ਰੌਲਾ ਨਹੀਂ, ਇੰਦਰਾ ਨੂੰ ਵੀ ਬੀਬੀ ਕਹਿ ਕੇ ਬੁਲਾਉਂਦੇ ਹੁੰਦੇ ਸੀ ਸੰਤ, ਤਾਂ ਬੀਬੀ ਇੰਦਰਾ, ਬੀਬੀ ਬਿਨਾਂ ਕੋਈ ਵੀ ਸ਼ਬਦ ਕਦੇ ਬੋਲਿਆ ਹੀ ਨਹੀਂ ਸੀ ਉਹਨਾਂ ਨੇ। ਸੰਤ ਕਹਿੰਦੇ ਪੱਤਰਕਾਰ ਸਾਹਿਬ ਨੂੰ ਵੀ ਸਾਡਾ ਕੋਈ ਰੌਲਾ ਨਹੀਂ, ਸਾਡਾ ਰੌਲਾ ਇੱਕੋ ਇੱਕ ਆ, ਤੇ ਉਹ ਪਹਿਲਾਂ ਵੀ ਰਿਹਾ, ਸਾਡੇ ਗੁਰੂਆਂ ਦਾ ਵੀ ਰਿਹਾ, ਸਾਡਾ ਵੀ ਹੈ, ਤੇ ਸਾਡੇ ਪੰਥ ਦਾ, ਸਾਡੀ ਕੌਮ ਦਾ, ਇਹ ਸਾਰੀ ਉਮਰ ਹੀ ਰੌਲਾ ਰਹਿਣਾ। ਪੱਤਰਕਾਰ ਸਾਹਿਬ ਕਹਿੰਦੇ ਵੀ ਸੰਤ ਜੀ ਐਸਾ ਕਿਹੜਾ ਰੌਲਾ ਹੈ, ਸਰਕਾਰਾਂ ਦੇ ਨਾਲ ਐਸੀ ਕਿਹੜੀ ਖਹਿਬਾਜ਼ੀ ਆ ਜਿਹੜੀ ਪਹਿਲੀ ਗੁਰੂ ਸਾਹਿਬਾਨਾਂ ਨਾਲ ਰਹੀ, ਜਿਹੜੀ ਅੱਜ ਵੀ ਤੁਸੀਂ ਕਹਿੰਦੇ ਸਾਡਾ ਰੌਲਾ ਏ, ਜਿਹੜੀ ਤੁਸੀਂ ਧਰਤ ਕਹਿ ਰਹੇ ਹੋ ਵੀ ਸਾਡੀ ਕੌਮ ਦਾ ਸਦਾ ਲਈ ਇਹ ਰੌਲਾ ਰਹਿਣੇ ਇਹ ਸਰਕਾਰਾਂ ਦੇ ਨਾਲ। ਸੰਤ ਕਹਿੰਦੇ ਪੱਤਰਕਾਰ ਜੀ, ਇਹ ਸਰਕਾਰਾਂ ਸਾਡੀ ਧੌਣ ਨੀਵੀਂ ਤੇ ਮੁੱਛ ਨੀਵੀਂ ਚਾਹੁੰਦੀਆਂ, ਬਸ ਅੱਧੀ ਇੰਚ ਦਾ ਰੌਲਾ ਏ, ਨਾ ਅਸੀਂ ਧੌਣ ਨੀਵੀਂ ਕਰ ਸਕਦੇ ਅੱਧੀ ਇੰਚ ਵੀ, ਤੇ ਨਾ ਅਸੀਂ ਮੁੱਛ ਨੀਵੀਂ ਕਰ ਸਕਦੇ ਹਾਂ, ਕਿਉਂਕਿ ਚੜ੍ਹਦੀ ਕਲਾ ਚ ਰਹਿਣਾ ਹੁੰਦਾ ਗਹਿਣਾ ਮਰਦਾਂ ਦਾ, ਕੋਈ ਸਿਰੇ ਚੜਾਉਂਦਾ ਸੱਜਣਾ ਸੌਦਾ ਫਰਜਾਂ ਦਾ, ਅਣਖ ਨਾਲ ਜਿੰਨੀ ਕੱਟ ਲਈ ਜ਼ਿੰਦਗੀ ਥੋੜ੍ਹੀ ਨਹੀਂ ਹੁੰਦੀ, ਜਿੰਨੀ ਅਣਖ ਨਾਲ ਕੱਟ ਲਈਏ ਨਾ ਉਹ ਬੜੀ ਹੈ ਜ਼ਿੰਦਗੀ। ਜੇ ਜੀਵੇ ਪੱਤ ਲੱਥੀ ਜਾਏ ਸਭ ਹਰਾਮ ਜਿੱਤਾ ਕਿਛ ਖਾਏ, ਜੇ ਪੱਤ ਲਾ ਕੇ ਹੀ ਜਿਉਣਾ ਜਿੰਨਾ ਚਿਰ ਮਰਜ਼ੀ ਜਿਉਂ ਹੀ ਜਾਈਏ, ਤੇ ਜੇ ਅਣਖਾਂ ਨਾਲ ਜਿਉਣਾ ਦੋ ਪਲ ਭਾਵੇਂ ਘੱਟ ਹੀ ਜਿਉਣਗੇ, ਦੋ ਪੈਰ ਭਾਵੇਂ ਘੱਟ ਹੀ ਤੁਰਨਗੇ, ਅਣਖ ਦੇ ਯੁਰਤ ਦੇ ਤੁਰੇ ਜਾਣ ਤੇ ਹੀ ਜ਼ਿੰਦਗੀ ਦਾ ਜਿਉਣਾ। ਸਿੰਘ ਝੁਕਾਇਆ ਕਦੇ ਕਿਸੇ ਤੋਂ ਝੁਕਦੇ ਨਹੀਂ ਹੁੰਦੇ, ਦਰਿਆਵਾਂ ਦੇ ਬਹਿਣ ਕਦੇ ਵੀ ਰੁਕਦੇ ਨਹੀਂ ਹੁੰਦੇ, ਜਿਨ੍ਹਾਂ ਤੀਰ ਨਿਸ਼ਾਨੇ ਲਾਉਣੇ ਕਦੇ ਵੀ ਔਕਦੇ ਨਹੀਂ ਹੁੰਦੇ, ਪਾਉਂਦੇ ਇੱਕੀਆਂ ਦੀ ਇਕਤਾਲੀ ਯੋਧੇ ਰੁਕਦੇ ਨਹੀਂ ਹੁੰਦੇ, ਕਦੇ ਅਜੀਤ ਬਾਲ ਦੇ ਪਾਰਸ ਬੁਝਦਲ ਬੁਖਦੇ ਨਹੀਂ ਹੁੰਦੇ, ਮਰਦੀ ਬੁਖਦਾ ਤੇ ਮਰਦੀ ਤੀਰ ਨਿਸ਼ਾਨੇ ਤੇ ਲਾਉਂਦਾ, ਮਰਦੀ ਚੈਲੰਜ ਕਰਦਾ ਸਰਕਾਰਾਂ ਨੂੰ, ਮਰਦੀ ਜ਼ੁਲਮ ਦੇ ਖਿਲਾਫ ਲੜਦਾ, ਤੇ ਸਾਡਾ ਮੁੱਢ ਕਦੀਮ ਤੋਂ ਹੀ ਰਿਹਾ ਜਬਰ ਜ਼ੁਲਮ ਦੇ ਨਾਲ ਖਹਿਣ ਦਾ ਮਕਸਦ, ਸਾਡਾ ਜਬਰ ਜ਼ੁਲਮ ਨੂੰ ਜੜ ਤੋਂ ਪੱਟਣ ਦਾ ਮਕਸਦ ਸਾਡਾ ਮੁੱਢ ਤੋਂ ਰਿਹਾ। ਆਓ ਜਿਵੇਂ ਗੋਲੀਆਂ ਦੇ ਮੀਂਹ ਬਰਸਾਏ ਆ, ਜਿਵੇਂ ਤੋਪਾਂ ਦੇ ਮੀਂਹ ਬਰਸਾ ਦਿੱਤੇ ਗਏ ਆ, ਬਖਤਰਬੰਦ ਗੱਡੀਆਂ ਇੱਧਰ ਯੋਧਿਆਂ ਨੇ ਵੀ ਘੱਟ ਨਹੀਂ ਕੀਤੇ, ਜਿੱਥੇ ਟੈਂਕਰ ਆਏ ਆ ਉੱਥੇ ਬਖਤਰਬੰਦ ਗੱਡੀਆਂ ਉੱਡਦੀਆਂ ਦਸਤੀਆਂ ਸੀ ਉੱਡਦੀਆਂ, ਜਿਹੜਾ ਬੰਬ ਜਿਹੜਾ ਗ੍ਰਨੇਡ 18 ਮੀਲ ਤੱਕ ਬਾਰ ਕਰਦਾ ਸੀ ਨਾ, ਉਹ ਗ੍ਰਨੇਡ ਫਿਰ ਯੋਧਿਆਂ ਨੇ ਛੱਡੇ, ਜਿਹੜੀਆਂ ਗੱਡੀਆਂ ਤੇ ਮਾਨ ਸੀ ਨਾ ਟੈਂਕਾਂ ਤੇ,
ਵੀ ਇਹਨਾਂ ਨੂੰ ਕੱਖ ਨਹੀਂ ਹੋ ਸਕਦਾ, ਭਾਵੇਂ ਪਾਣੀ ਵਿੱਚ ਲੰਘਣ, ਭਾਵੇਂ ਅੱਗ ਵਿੱਚ ਦੀ ਲੰਘਣ, ਭਾਵੇਂ ਗੋਲੀਆਂ ਵਿੱਚ ਦੀ ਲੰਘਣਾ। ਤੇ ਜਦੋਂ ਯੋਧਿਆਂ ਨੇ ਉਹ ਗ੍ਰਨੇਡ ਛੱਡੇ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੂਰਮਿਆਂ ਨੇ ਟੈਂਕ ਤੇ ਬਖਤਰਵਾਰ ਗੱਡੀਆਂ ਤਾਂ ਉੜਦੀਆਂ ਦਿਸੀਆਂ, ਹਕੂਮਤ ਦੇ ਭਾਰਤੀ ਫੌਜ ਦੇ ਪੈਰ ਹਿਲਾਤੇ ਸੀ ਸੂਰਮਿਆਂ ਨੇ। ਚੋਲਿਆਂ ਚ ਰਹਿਣ ਵਾਲੇ, ਕਛਹਿਰੇ ਪਾਉਣ ਵਾਲੇ, ਕਿਰਪਾਨਾਂ ਪਾਉਣ ਵਾਲੇ, ਨੰਗੇ ਪੈਰੀ ਤੁਰਨ ਵਾਲੇ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨ ਵਾਲੇ, ਇਹ ਫੌਜ ਨੂੰ ਇੰਨਾ ਨਹੀਂ ਸੀ ਪਤਾ ਵੀ ਐਡੇ ਵੱਡੇ ਯੋਧੇ ਅੰਦਰ ਬੈਠੇ ਹੋਣਗੇ। ਆਓ ਜਿਵੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਆਪਣੇ ਸੂਰਮਿਆਂ ਨੂੰ ਕਹਿੰਦੇ ਵੀ ਅਣਖ ਨਾਲ ਹੀ ਪਹਿਲਾਂ ਜਾਵੇ ਆ, ਤੇ ਅਣਖ ਨਾਲ ਹੀ ਮਰਦ ਦਾ ਮਰਨਾ ਹੁੰਦਾ, ਬਹਿ ਗੈਰ ਤੋਂ ਕੇ ਨਹੀਂ ਮਰਨਾ, ਆਓ ਯੋਧਿਆਂ ਨੂੰ ਜਰਨੈਲ ਹੀ ਇਉਂ ਕਹਿ ਰਹੇ।

ਜੰਗ ਬਹਾਦਰ ਵੀਰ ਜੋ ਦਿਓ ਸਮਾਂ ਅਖੀਰੀ ਆਇਆ ਸਿੰਘ ਬਹਾਦਰ ਵੀਰ ਜੋ ਦਿਓ ਸਮਾਂ ਅਖੀਰੀ ਆਇਆ ਆਪਣਿਆਂ ਨੇ ਧਨ ਮਨ ਆਪਣਾ ਹਾਂਜੀ ਲਿਖੇ ਲਾਇਆ ਆਪਣਿਆਂ ਨੇ ਨਾਲ ਆਪਣਾ ਤਨ ਮਨ ਲਿਖੇ ਲਾਇਆ।

ਲੜਾ ਮਰਾਂਗੇ ਕੀਤਾ ਹੈ ਅਰਦਾਸਾ ਚੜ੍ਹਦੀ ਕਲਾ ਚ ਲੜਾ ਮਰਾਂਗੇ ਕੀਤਾ ਹੈ ਅਰਦਾਸਾ ਇੱਥੇ ਰਹੇ ਉਹ ਜਿਸ ਦੀ ਲੜਕੇ ਮਰਨੇ ਦੀ ਅਭਿਲਾਸਾ ਇੱਥੇ ਰਹੇ ਉਹ ਜਿਸ ਦੀ ਲੜਕੇ ਮਰਨੇ ਦੀ ਅਭਿਲਾਸਾ ਮੂੰਹ

ਅੱਜ ਲੜਾਂ ਮਰਾਂਗੇ ਕੀਤਾ ਹੈ ਅਰਦਾਸਾਂ ਚੜ੍ਹਦੀ ਕਲਾ ਅੱਜ ਲੜਾਂ ਮਰਾਂਗੇ ਕੀਤਾ ਹੈ ਅਰਦਾਸਾਂ ਇੱਥੇ ਰਹੇ ਉਹ ਜਿਸ ਦੀ ਲੜਕੇ ਮਰਨੇ ਦੀ ਅਭਿਲਾਸਾ ਇੱਥੇ ਰਹੇ ਉਹ ਜਿਸ ਦੀ ਲੜਕੇ ਮਰਨੇ ਦੀ ਅਭਿਲਾਸਾ।

0: ਬੂਆ ਸਾਨੂੰ ਤਰਨਾ ਅੜਕ ਨਾਲ ਹਾਂ ਰਹੇ ਜਿਉਂਦੇ ਅੜਕ ਨਾਲ ਹੀ ਮਰਨਾ ਅੜਕ ਨਾਲ ਹਾਂ ਰਹੇ ਜਿਉਂਦੇ ਅੜਕ ਨਾਲ ਹੀ ਮਰਨਾ
1: ਅੜਕ ਨਾਲ ਹਾਂ ਰਹੇ ਜਿਉਂਦੇ ਅੜਕ ਨਾਲ ਹੀ ਮਰਨਾ
2: ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਸੂਰਮਿਆਂ ਨੇ ਮਰਨਾ ਜਿਹੜਾ ਪਹਿਲਾਂ ਸਿੱਖਿਆ ਹੁੰਦਾ ਮੌਤ ਦੀ ਤਾਂ ਪਰਵਾਹ ਨਹੀਂ ਕਰਦੇ ਸੂਰਮੇ ਮੌਤ ਵੇਖ ਕੇ ਸੂਰਮਿਆਂ ਨੂੰ ਚੜ ਜਾਂਦੀ ਹੈ ਲਾਲੀ ਬੈਰੀ ਦੀ ਕਦੇ ਈਨ ਨਾ ਮੰਨਦੇ ਚੜ੍ਹਦੀ ਕਲਾ ਦੇ ਬਾਲੀ ਜਿਹੜੇ ਚੜ੍ਹਦੀ ਕਲਾ ਦੇ ਬਾਲੀ ਹੋਣ ਉਹ ਕਦੇ ਵੈਰੀ ਦੀ ਈਨ ਨਹੀਂ ਮੰਨਦੇ ਸੂਰਮਿਆਂ ਨੂੰ ਮੌਤ ਨੂੰ ਦੇਖ ਕੇ ਲਾਲੀਆਂ ਚੜ੍ਹਦੀਆਂ ਮੱਥੇ ਤੇ ਤਿਉੜੀਆਂ ਨਹੀਂ ਪੈਂਦੀਆਂ ਮੌਤ ਵੇਖ ਕੇ ਚੜ ਜਾਂਦੀ ਹੈ ਸੂਰਮਿਆਂ ਨੂੰ ਲਾਲੀ ਬੈਰੀ ਦੀ ਕਦੇ ਈਨ ਨਾ ਮੰਨਦੇ ਚੜ੍ਹਦੀ ਕਲਾ ਦੇ ਬਾਲੀ ਧੌਣ ਕਦੇ ਨੀ ਨੀਵੀਂ ਕਰਦੇ ਨਾ ਨੀਵੇਂ ਹੋ ਕੇ ਰਹਿੰਦੇ ਅਜੀਤਵਾਲ ਦੇ ਪਾਰਸ ਯੋਧੇ ਗਿਣ ਗਿਣ ਬਦਲੇ ਲੈਂਦੇ ਇਹ ਸਿੱਖ ਧਰਮ ਦਾ ਸਾਡੇ ਗੁਰੂਆਂ ਦਾ ਅਸੂਲ ਹੈ ਵੀ ਪਹਿਲਾਂ ਕਿਸੇ ਨੂੰ ਕਹਿਣਾ ਨਹੀਂ ਤੇ ਫੇਰ ਪਿੱਛੇ ਰਹਿਣਾ ਨਹੀਂ ਪਹਿਲਾਂ ਵਾਰ ਨਹੀਂ ਕਰਨਾ ਤੇ ਫਿਰ ਵਾਰ ਜਰਨਾ ਵੀ ਨਹੀਂ ਜ਼ੁਲਮ ਕਰਨਾ ਨਹੀਂ ਜ਼ੁਲਮ ਸਹਿਣਾ ਵੀ ਨਹੀਂ ਗਾ ਆਏ ਨੂੰ ਦੇਗ ਤੇ ਚੜ੍ਹੇ ਨੂੰ ਤੇਗ ਇਹ ਸਾਡੇ ਗੁਰੂ ਦੇ ਅਸੂਲ ਹੈ ਪਹਿਲਾਂ ਕਲਮਾਂ ਨਾਲ ਵਾਰ ਹੈ ਤੇ ਫਿਰ ਦੂਸਰਾ ਵਾਰ ਖੰਡੇ ਨਾਲ ਕੀਤਾ ਜਾਂਦਾ ਇਹ ਅਕਾਲ ਪੁਰਖ ਨਿਰੰਕਾਰ ਨੇ ਅਸੀਂ ਫੌਜ ਸਾਜੀ ਹੈ ਐਸਾ ਪੰਥ ਸਾਜਿਆ ਐਸਾ ਖਾਲਸੇ ਨੂੰ ਮੇਰੇ ਪਾਤਸ਼ਾਹ ਨੇ ਜੋਸ਼ ਦਿੱਤਾ ਵੀ ਪਤਾ ਨਹੀਂ ਕੀ ਤੋਂ ਕਿਹੜੀ ਸੇਵਾ ਲੈ ਲੈਣੀ ਆ ਭਾਵੇਂ ਅਸੀਂ ਆਮ ਵਿਅਕਤੀ ਹਾਂ ਸਾਡੇ ਜਿੰਨੇ ਖਾੜਕੂ ਸਿੰਘ ਸ਼ਹੀਦ ਹੋਏ ਨੇ ਜਿੰਨੇ ਯੋਧੇ ਜਰਨੈਲ ਹੋਏ ਆਮ ਘਰਾਂ 'ਚ ਉੱਠ ਕੇ ਹੋਏ ਆ ਉਹਨਾਂ ਨੇ ਟ੍ਰੇਨਿੰਗਾਂ ਨਹੀਂ ਸੀ ਲਈਆਂ ਜਦੋਂ ਜਵੇ ਬਾਣ ਲੱਗਿਓ ਤਵੇ ਰੋਸ ਜਾਗਿਓ ਆਮ ਕਿਸਾਨੀਆਂ ਕਰਨ ਵਾਲੇ ਮਜ਼ਦੂਰੀਆਂ ਕਰਨ ਵਾਲੇ ਆਮ ਲੋਕ ਕਹਿੰਦੇ ਜਦੋਂ ਅੰਗਿਆਰਾ ਭਖ ਜਾਂਦਾ ਨਾ ਫਿਰ ਭਾਂਬੜ ਬਣ ਜਾਂਦਾ ਭਖਦਾ ਅੰਗਿਆਰਾ ਆਓ ਸੂਰਮਿਆਂ ਨੇ ਦੁਸ਼ਮਣ ਦੇ ਛੱਕੇ ਛਡਾ ਤੇ ਪੈਰ ਹਿਲਾਤੇ ਜਿਹੜੀ 1.5 ਲੱਖ ਫੌਜ ਦਰਬਾਰ ਸਾਹਿਬ ਤੇ ਲਾਈ ਸੀ ਨਾ ਤੇ ਕਹਿੰਦੇ ਟਰਾਲੀਆਂ ਭਰ ਕੇ ਲਿਜਾਣੀਆਂ ਪਈਆਂ ਲੋਥਾਂ ਟਰਾਲੀਆਂ ਭਰ ਕੇ ਜਿਹਨਾਂ ਨੂੰ ਇਹ ਸੀ ਵੀ ਇਹ ਤਾਂ ਕੰਮ ਹੀ ਕੁਝ ਨਹੀਂ ਅਸੀਂ ਦੋ ਢਾਈ ਘੰਟਿਆਂ ਦਾ ਕੰਮ ਹੈ ਉਹਨਾਂ ਨੂੰ ਟਰਾਲੀਆਂ ਭਰ ਕੇ ਲੋਥਾਂ ਦੀਆਂ ਟਰੱਕ ਭਰ ਕੇ ਲਿਜਾਣੇ ਪਏ ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਬਚਨ ਕੇ ਬਲੀ ਸੀ ਉਹ ਕਹਿੰਦੇ ਹੁੰਦੇ ਸੀ ਸਟੇਜ ਤੇ ਵੀ ਆ ਜਦੋਂ ਸਰੀਰ ਦੇ ਵਿੱਚੋਂ ਭੌਰ ਉੱਡ ਗਿਆ ਇਹ ਮਿੱਟੀ ਆ ਸਰੀਰ ਉਦੋਂ ਇਹਨੂੰ ਭਾਵੇਂ ਕੋਈ ਠੁੱਡੇ ਮਾਰੀ ਜਾਵੇ ਕੋਈ ਗੱਲ ਨਹੀਂ ਪਰ ਜਿੰਨਾ ਚਿਰ ਜਿਉਣਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਉਹਨਾਂ ਚਿਰ ਨੇੜੇ ਨਹੀਂ ਲੱਗਣ ਦਿੰਦਾ ਮੈਂ ਟਰੱਕ ਭਰ ਕੇ ਤੋਰੂ ਟਰਾਲੀਆਂ ਭਰ ਤੋਰੂ ਲੋਥਾਂ ਦੀਆਂ ਇਹ ਬਚਨ ਪੂਰੇ ਹੋਏ ਸੰਤਾਂ ਦੇ ਕੁਲਦੀਪ ਬਰਾੜ ਨੇ ਆਪਣੀ ਬੁੱਕ ਦੇ ਵਿੱਚ ਆਪ ਲਿਖਿਆ ਵੀ ਸਾਨੂੰ ਹਮਲੇ ਪਹਿਲੇ ਹਮਲੇ ਦੇ ਵਿੱਚ ਹੀ ਕਹਿੰਦੇ ਸਾਨੂੰ 300 ਬੰਦਾ ਸੱਦਣਾ ਪਿਆ ਲੋਥਾਂ ਚੁੱਕਣ ਵਾਸਤੇ 300 ਬੰਦਾ ਜਦੋਂ ਰੀਘਣ ਵਾਲੇ ਨਾ ਪਹਿਲੇ ਹਮਲੇ ਦੇ ਵਿੱਚ ਹੀ 2200 ਫੌਜ ਭੇਜੀ ਤੇ 1700 ਉਸ ਫੌਜ ਦੇ ਉੱਤੇ ਲਾਈ ਜਿਹੜੇ ਧਰਤੀ ਤੇ ਪੈ ਕੇ ਗੋਡਣੀਆਂ ਲਾ ਕੇ ਜਾ ਰਹੇ ਸੀ ਅਕਾਲ ਤਖ਼ਤ ਸਾਹਿਬ ਵੱਲ ਤੇ ਪਤਾ ਨਹੀਂ ਭਾਈ ਸੁਭੇਗ ਸਿੰਘ ਜਰਨਲ ਸੁਭੇਗ ਸਿੰਘ ਦੀ ਕਿਵੇਂ ਬਿਉਤਬੰਦੀ ਕੀਤੀ ਸੀ ਆਮ ਫੌਜੀ ਨੂੰ ਪਤਾ ਵੀ ਉਹ ਤਾਂ ਧਰਤੀ ਤੇ ਲੰਬਾ ਪੈ ਕੇ ਜਾਂਦਾ ਵੀ ਗੋਲੀ ਨਾ ਲੱਗੇ ਤੇ ਕਹਿੰਦਾ ਕੁਲਦੀਪ ਬਰਾੜ ਕਹਿੰਦਾ ਵੀ ਐਸੀ ਰਣਨੀਤੀ ਤਿਆਰ ਸੀ ਵੀ ਸਾਡੇ ਉਹ ਧਰਤੀ ਤੇ ਰਿੰਘਣ ਵਾਲੇ ਫੌਜੀ ਉਹ ਫੌਜੀ ਜਿਹੜੇ ਜੰਗਾਂ ਜਿੱਤਾਂ ਦੇ ਮਾਹਰ ਤੇ ਉਹਨਾਂ ਦੀਆਂ ਲਾਸ਼ਾਂ 4-4, 5-5 ਫੁੱਟ ਉੱਪਰ ਵੜਕਦੀਆਂ ਸੀ ਜਦੋਂ ਗੋਲੀ ਵੱਜਦੀ ਸੀ ਕਹਿੰਦੇ 300 ਬੰਦਾ ਸੱਦਿਆ ਭੰਗੀ ਸੱਦੇ ਲਾਸ਼ਾਂ ਚੁੱਕਣ ਵਾਸਤੇ ਪਹਿਲੇ ਹਮਲੇ ਤੋਂ ਹੀ ਬਾਅਦ ਤੇ ਕਹਿੰਦੇ 300 ਬੰਦੇ ਨੇ ਟਰਾਲੀਆਂ ਦੇ ਵਿੱਚ ਲਾਸ਼ਾਂ ਸੁੱਟੀਆਂ ਮਸਾਂ ਚੁੱਕੀਆਂ ਲਾਸ਼ਾਂ ਡਰ ਸੀ ਉਹਨਾਂ ਨੂੰ ਕਿ ਦੁਬਾਰੇ ਨਾ ਫਿਰ ਫਾਇਰਿੰਗ ਹੋ ਜਾਵੇ ਉਧਰੋਂ ਖਾਲਸਿਆਂ ਵੱਲੋਂ ਪਰ ਸੰਤਾਂ ਤੋਂ ਪਹਿਲਾਂ ਬੇਨਤੀ ਕਰ ਲਈ ਸੀ ਵੀ ਸਾਨੂੰ ਲਾਸ਼ਾਂ ਚੁੱਕ ਲੈਣ ਦਿਓ ਤੇ ਜਦੋਂ ਖਾਲਸਾ ਹਾਂ ਕਰ ਦੇਵੇ ਫਿਰ ਨਹੀਂ ਵਾਰ ਕਰਦਾ ਉਸ ਸਮੇਂ ਦੀ ਸਮਾਪਤੀ ਆ ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਕੱਲ ਦੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਜੀ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਗੁਰੂ ਸਾਹਿਬ ਦੀ ਵਡਿਆਈ ਕਰਦੇ ਹਾਂ, ਸਿੱਖ ਪੰਥ ਦੇ ਯੋਧਿਆਂ ਦੀ ਸਿਫਤ ਸਲਾਹ ਕਰਦੇ ਹਾਂ, ਗੁਰੂ ਸਾਹਿਬ ਬਖਸ਼ਣਾ ਹਾਰੇ ਆ, ਗੁਨਾਹਾਂ ਦੀ ਮਾਫੀ ਦੇਣਗੇ। ਅੱਗੇ ਤੋਂ ਸਮਤ ਬਖਸ਼ਣ, ਸ਼ੁੱਧ ਗੁਰਬਾਣੀ ਸ਼ੁੱਧ ਇਤਿਹਾਸ ਕਹਿਣ ਦੀ ਦਾਤ ਦੇਣ। ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੂਲ ਬਾਲੇ ਬੋਲੋ ਜੀ ਵਾਹ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾ

ਵਿਸਾਖ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸਮੂਹ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਜੀ, ਆਪ ਜੀ ਦੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ। ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਸੰਧਿਆ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ, ਸਜੇ ਹੋਏ ਦੀਵਾਨਾ ਅੰਦਰ ਆਰਤੀ ਆਰਤਾ, ਸ਼ਬਦ ਕੀਰਤਨ, ਗੁਰਮਤਿ ਵਿਚਾਰਾਂ, ਇਤਿਹਾਸਕ ਵਿਚਾਰਾਂ, 6 ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਹੋਏ, ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ, ਆਪ ਜੀ ਦੇ ਸੇਵਕਾਂ ਪਾਸੋਂ ਆਪ ਜੀ ਦਾ ਜਸ ਗਾਇਨ ਕਰਦਿਆਂ ਤੋਂ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦੀਰਘ ਆਰਬਲਾ ਵਿਦਿਆ ਦੀ ਦਾਤ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ, ਜੀਵਨ ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਆਪ ਜੀ ਨੇ ਤਰੱਕੀ ਬਖਸ਼ਿਸ਼ ਕਰਨੀ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਮਹਾਂਵਾਕਾਂ ਅਨੁਸਾਰ ਸਭ ਦੀਆਂ ਝੋਲੀਆਂ ਭਰ ਕੇ ਨਿਵਾਜਣਾ, ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋਹਰਾ ਆਗਿਆ ਭਈ ਅਕਾਲ ਕੀ ਤਬੀਤ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮੈਂ।

0: ਚੇਤਸ ਨਾਹੀ ਦੁਨੀਆ ਫਨ ਖਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੋ ਗਿਰਦ ਹਮਾਰੇ। ਰਾਮ ਨਾਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਬਨਾਸੀ। ਤਾਂ ਕੀ ਸੇਵਨਾ ਬਿਰਤੀ ਜਾਸੀ, ਆਨੰਦ ਕਰੇ ਤੇਰੇ ਦਾਸਾ। ਜਾ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾ। ਤਾਤੀ ਵਾਹ ਨ ਲੱਗਈ, ਪਰ ਬ੍ਰਹਮ ਸ਼ਰਨ ਆਈ। ਜੋ ਗਿਰਦ ਹਮਾਰੇ ਨਾਮ ਘਾਰ, ਦੁਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਆਉ ਖੁਦ ਦੀਆਈ, ਕਾਲੇ ਵਲਾਈ ਰਹਾਉ। ਰੱਖ ਲਈਏ ਤੈ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਾਈ, ਪ੍ਰਭੈ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਤ। ਨਾ ਹੋ ਨਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈਓ ਦੂਤ। ਸਲੋਕ ਮਹੱਲਾ ਪੰਜਵਾ। ਮਨ ਮੈਂ ਚਿਤ ਬੋ ਚਿਤ ਬੰਨੀ।

ਸਤਿਗੁਰ ਪ੍ਰਸਾਦ ਜੈ ਕਰ ਕੀਤਾ ਕੀਐ ਕਰ ਤੇਕਾ ਹੋਈ ਦੀ ਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸੇਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਈ ਰਹਾਉ ਨਿਤ ਨਿਤ ਜੀਅੜੈ ਸੰਭਾਲਿਜਨ ਦੇਖੀ ਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਲ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸੜੀਆ ਜਿਉਂ ਹੋਵੇ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁਚਾ ਸਦੜੈ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ ਰੰਗ ਸੰਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੇ ਘਰ ਘਰ ਤੇ ਕੀਰਤ ਹੋਏ ਸੋ ਘਰ ਅਕ ਵਡਾਈ ਤੋਏ ਰਹਾਉ ਵਿਸਵੈ ਚਸੀਆ ਘੜੀਆ ਪਹਿਰਾ ਤੇਤੀ ਵਾਰੀ ਮਾਹ ਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬੁਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੁਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬੈਨ ਸਹਿਸ ਤਬ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਵੇ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨਦਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਖੰਡਾ ਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਈ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਾਢਣ ਦੌੜ ਪੁਨ ਵੱਡਾ ਹੇ ਰਹਾਉ ਸਾਕਤ ਹਾਰਾ ਸਾਧ ਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚਲ ਹੈ ਇੰਚ ਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੈ ਦੁਖ ਜਨਮ ਮਰਨ ਭਵ ਕੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜੇਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾੜ ਚੱਲ ਹੋ ਹਰ ਲਾਹਾ ਆ ਗਏ ਬਸਨ ਸੁਹੇਲਾ ਔਧ ਕਟੇ ਦਿਨ ਸਰੈਣਾਰੇ ਮਨ ਗੁਰਮਿਲ ਘਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹਜ ਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ

ਸੰਤ ਇਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਧੋਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਲੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਸਮੁੱਚੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਸੁੱਖ ਆਸਣਾਂ ਦੀ ਸੇਵਾ ਹੋਈ ਹੈ ਨਾਲ ਨਾਲ ਸੋਹਿਲਾ ਸਾਹਿਬ ਜੀ ਦੇ ਜਾਪ ਹੋਏ ਹਨ ਬਾਣੀ ਪੜ੍ਹਦਿਆਂ ਤੋਂ ਸੇਵਾ ਨਿਭਾਉਂਦਿਆਂ ਤੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋ ਘਰੋ ਤੁਰਠ ਕੇ ਨਾਮ ਦਾ ਰੰਗ ਸਾਧੂਆਂ ਦਾ ਸੰਗ ਨਿਸ਼ਚੈ ਅਭੰਗ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਚਾਰ ਪਹਿਰ ਦਿਹਾੜਾ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਇਆ ਹੈ ਆਈ ਰੈਣ ਆਪਣੇ ਭਾਣੇ ਅੰਦਰ ਬਤੀਤ ਕਰਵਾਉਣੀ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕਰਨੇ ਅਤੇ ਨਿਤਨੇਮ ਦੀਆਂ ਦਾਤਾਂ ਦੇ ਨਾਲ ਆਪ ਜੀ ਨੇ ਨਿਵਾਜਣਾ ਸਤਿਗੁਰੂ ਜੀ ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਆਪ ਆਪਣੇ ਸੁੱਖ ਆਸਣਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇਣ ਦੀ ਕਿਰਪਾਲਤਾ ਕਰਨੀ ਜੀ ਆਪਣੇ ਤਖਤਾਂ ਤੋਂ ਨਿੱਜ ਆਸਣਾਂ ਨੂੰ ਜਾਣ ਲਈ ਚਾਲਾ ਪਾਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ।

देख तेग पंथ की राज करेगा झूलते निशान रहे लागते दीवान रहे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਬੇਨਤੀ ਹੈ ਕਿ ਸਟੇਜ ਦੇ ਕੋਲ ਸਤਿਕਾਰਯੋਗ ਮਾਤਾ ਜੀ ਖਲੋਤੇ ਨੇ, ਉਹਨਾਂ ਦਾ ਫੋਨ ਡਿੱਗ ਪਿਆ ਹੈ। ਜੇ ਕਿਸੇ ਵੀ ਗੁਰਮੁਖ ਪਿਆਰੇ ਨੂੰ ਉਹਨਾਂ ਦਾ ਫੋਨ ਮਿਲਿਆ ਹੋਵੇ ਤੇ ਉਹ ਕਿਰਪਾ ਕਰਕੇ ਇੱਥੇ ਪਹੁੰਚਾਉਣ ਦੀ ਕਿਰਪਾਲਤਾ ਕਰੇ। ਫਿਰ ਦੁਬਾਰਾ ਬੇਨਤੀ ਹੈ ਕਿ ਮਾਤਾ ਜੀ ਇੱਥੇ ਸਟੇਜ ਦੇ ਕੋਲ ਖਲੋਤੇ ਨੇ, ਉਹਨਾਂ ਦਾ ਫੋਨ ਡਿੱਗ ਪਿਆ ਹੈ। ਜੇ ਕਿਸੇ ਨੂੰ ਵੀ ਕਿਰਪਾ ਕਰਕੇ ਮਿਲਿਆ ਹੋਵੇ ਤੇ ਉਹ ਜ਼ਰੂਰ ਇੱਥੇ ਸਟੇਜ ਤੇ ਪਹੁੰਚਾਉਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ

ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ

ਨਾਨਕ ਭਵਹਿ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਖਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਭਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਆਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ

ਨਾਨਕ ਹੁਕਮੀ ਆਵ ਹੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥਾਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸਿਰਤੀ ਮਾਹ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ। ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰੇ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਖਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਇਆ ਨਾ ਸੋਹੈ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ। ਸਹਸ ਅਠਾਰਹ ਕਹਿਣ ਕਿਤੇਬਾਂ, ਅਸੁਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀ ਹੈ, ਲੇਖੈ ਹੋਏ ਵਿਨਾਸ। ਨਾਨਕ ਵੱਡਾ ਆਖੀ ਹੈ, ਆਪੇ ਜਾਣੈ ਆਪ। ਸਾਲਾਹੀ ਸਾਲਾਹੇ, ਏਤੀ ਸੁਰਤ ਨਾ ਪਾਈਆ। ਨਦੀਆਂ ਅਤੈ ਵਾਹ, ਪਵਹਿ ਸਮੁੰਦ ਨਾ ਜਾਣੀਐ। ਸਮੁੰਦ ਸ਼ਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ। ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨ ਹੋ ਨਾ ਵੀਸਰੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ। ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਇਹ ਬੜੀ ਉੱਚਾ ਹੋਵੇ ਕੋਏ, ਤੇ ਸੁੱਚੇ ਕਹੋ ਜਾਣੈ ਸੋਏ। ਜੇਵੜੇ ਆਪ ਜਾਣੈ ਆਪ ਆਪ, ਨਾਨਕ ਨਜ਼ਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗੈ ਜੋਧ ਪਾਰ, ਕੇਤਿਆ ਗਣਤ ਨਹੀਂ ਵਿਚਾਰ। ਕੇਤੇ ਖਾਪ ਟੁੱਟੈ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ। ਕੇਤੇ ਮੂਰਖ ਖਾਹੀ ਖਾਹੇ, ਕੇਤਿਆਂ ਦੁੱਖ ਭੂਖ ਸਾਦ ਮਾਰ। ਇਹ ਭੇ ਦਾਤ ਤੇਰੀ ਦਾ ਤਾਰ, ਬੰਦ ਖਲਾਸੀ ਭਾਣੈ ਹੋਏ। ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ। ਉਹ ਜਾਣੈ ਜੇਤੀਆਂ ਮੋਹ ਖਾਏ, ਆਪੇ ਜਾਣੈ ਆਪੇ ਦੇ। ਆਖੈ ਸੇ ਭੇਕੇ ਈ ਕੇ, ਜਿਸਨੂੰ ਬਖਸ਼ੇ ਸਿਫਤ ਸਾਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ। ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਅਮੁੱਲ ਬਖਸ਼ੀਸ਼ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖੈ ਵੇਦ ਪਾਠ ਪੁਰਾਣ, ਆਖੈ ਪੜੇ ਕਰੈ ਵਖਿਆਣ। ਆਖੈ ਬਰਮੇ ਆਖੈ ਇੰਦ, ਆਖੈ ਗੋਪੀ ਤੈ ਗੋਵਿੰਦ। ਆਖੈ ਈਸ਼ਰ ਆਖੈ ਸਿੱਧ, ਆਖੈ ਕੀਤੇ ਕੀਤੇ ਬੁੱਧ। ਆਖੈ ਦਾਨਵ ਆਖੈ ਦੇਵ, ਆਖੈ ਸੁਰ ਨਰ ਮੁਨ ਜਨ ਸੇਵ। ਕੀਤੇ ਆਖੈ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ। ਏਤੇ ਕੀਤੇ ਹੋਰ ਕਰੇ,
ਤਾਂ ਆਖ ਨ ਸਕੈ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਓ ਕਹੀਅਨ

ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮੱਛ ਪਾਇਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਖੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਏ ਕਾਰ ਚਲਾਵੈ ਹੈ ਲੇਖੇ ਆਵੈ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲਾ ਗੇੜਾ ਆਖੀਐ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜੀਐ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਹ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਖੋਏ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਵਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ
ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿੱਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹ ਨਾ ਠਾਗੇ ਜਾਹੇ ਜਿਨਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ

ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ

0: ਗਲ ਗੁਣ ਗਾਮ।
1: ਕਾਹੂ ਜਗਤ ਕਿਤੇ ਨਾ ਪਾਈਏ ਧਰਮ,
0: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ,
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ,
0: ਜਿਸ ਕਾ ਨਾਮ ਸਤ ਰਾਮਦਾਸ,
1: ਆਤਮ ਰਾਮ ਤਿਸ ਨਦਰੀ ਆਇਆ,
0: ਦਾਸ ਨੰਦਨ ਭਾਈ ਤਿਨ ਪਾਇਆ।

0: ਪਹੁੰਚਤ ਪ੍ਰਾਣੀ
1: ਅਗਮ ਗੋਚਰ ਪ੍ਰਭ ਨਿਰਵਾਣੀ
0: ਨਿਰਹਾਰ ਨਿਰਵੈਰ ਸੁਖਦਾਈ
1: ਤਾਂਕੀ ਕੀਮਤ ਕਿਨੇ ਨਾ ਪਾਈ
0: ਅਨਕ ਭਗਤ ਬੰਦਨ ਨਿਤ ਕਰੇ
1: ਚਰਨ ਕਮੇ ਹਿਰਦੇ ਸਿਮਰੇ
0: ਸਤ ਬਲਿਆਰੀ ਸਤਿਗੁਰੇ ਆਪਣੇ
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਪਾਵੇ ਜਨ ਕੋ
1: ਅਮਰਤ ਪੀ

0: ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ।
1: ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ,
0: ਇਹੋ ਕੁਟੰਬ ਤੁਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ।
1: ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ,
0: ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋ।

0: ਮੂਰਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
1: ਪਾਵੇ ਮੁਕਤ ਨਾ ਹੋਰ ਥਾਇ ਕੋਈ ਪੁੱਛੋ ਭਵੇਕੀਆ ਜਾਏ
0: ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
1: ਫਿਰ ਮੁਕਤ ਪਾਏ ਲਾਖ ਚਰਨੀ ਸਤਿਗੁਰੂ ਸ਼ਬਦ ਸੁਣਾਏ
0: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ

0: ਹੋ ਹਰ ਰੰਗ ਜਪਿਓ ਸਾਰਗ ਪਾਣੀ
1: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
1: ਜਿਤ ਜਿਨ ਕਾ ਹਿਲਿਆ ਮਾਇਆ ਬੋਲਣ ਪਏ ਰਵਾਣੀ
0: ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ

0: ਧਨ ਤਿਨਾ ਮਿਲਿਆ ਜਿਨ ਹਰ ਆਪੇ ਪਹਾਣਾ।
1: ਕਹੇ ਨਾਨਕ ਰਸ ਮੇਰੀ ਮਨ ਹੋ ਆਵਣ ਜਾਰਾ।
0: ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ।
1: ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ।
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨ ਤ੍ਰਿਸ਼ਨਾ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਹੀ ਤਿੰਨਾਂ ਸਮੂਹ ਸ਼ਹੀਦਾਂ ਦੀ, ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ।

ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਨੇ ਆਸਰਿਓ ਕੇ ਆਸਰੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਦੀਵਾਨਾ ਅੰਦਰ ਆਪ ਜੀਆਂ ਦੀ ਅਗਾਧ ਬੋਧ ਰੱਬੀ ਬਾਣੀ ਸ੍ਰੀ ਜਪਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਕੇ ਜਾਪ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਪੰਜ ਬਾਣੀਆਂ ਅਤੇ ਸ਼ਬਦ ਹਜ਼ਾਰੇ ਜੀ ਕੀ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਹੈ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਪ੍ਰਦਾਨ ਕਰਨੀ ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਪਾਤਸ਼ਾਹ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਸਾਹਿਬ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਵਿੱਚ ਸੱਜ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਪ ਸੰਗਤਾਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ ਕਿ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਅੰਦਰ ਅੱਜ 9:20 ਤੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਦੇ ਨਾਲ ਹੀ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪ੍ਰਾਰੰਭ ਹੋਣਗੇ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਜੀਆਂ ਨੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗਾਂ ਸਮੇਂ ਵੱਧ ਚੜ੍ਹ ਕੇ ਪਹੁੰਚ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ, ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਕੱਲ੍ਹ ਰੋਜ਼ ਸੋਮਵਾਰ ਤੋਂ 8 ਜੂਨ ਤੋਂ 18 ਜੂਨ ਤੱਕ ਰੋਜ਼ਾਨਾ ਅੰਮ੍ਰਿਤ ਵੇਲੇ 4 ਵਜੇ ਤੋਂ 5:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਕੇ ਜਾਪ ਪ੍ਰਾਰੰਭ ਹੋ ਰਹੇ ਹਨ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਇਹਨਾਂ 11 ਰੋਜ਼ਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਵਿੱਚ ਵੱਧ ਚੜ੍ਹ ਕੇ ਆਪ ਜੀਆਂ ਨੇ ਕੱਲ੍ਹ ਰੋਜ਼ ਅੰਮ੍ਰਿਤ ਵੇਲੇ 4 ਵਜੇ ਤੋਂ 5:30 ਵਜੇ ਤੱਕ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਆਓ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰੀਏ, ਉਪਰੰਤ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਅੰਦਰ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सच न जानमी मन मुखी जन्म गवाया विच दुनिया काहे आया विच दुनिया

ਤਾਰੀ ਤਨਹਸਰੀ ਏ ਪਾਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਬਾਰਾ

ਹੋਇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆ ਇਹ ਵਡਿਆਈ।

ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਆਏ ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨਦ ਆਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ

ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਨਾਹ ਪਿਆਰਿਆਂ ਸਚਿਆਰਿਆਂ ਦੀ ਕਮਾਈ।

ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ, ਬਿਰਧ ਕੀ ਪੈਜ, ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਈ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ।

ਗੁਰਾਂ ਦੀ ਓਟ ਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ ਦੇ ਮਹਾਂਵਾਕਾਂ ਅਨੁਸਾਰ ਜੂਨ 1984 ਅੱਜ ਤੋਂ 42 ਸਾਲ ਪਹਿਲਾਂ ਭਾਰਤ ਦੀ ਜ਼ਾਲਮ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਅਕਾਲ ਤਖ਼ਤ ਅਤੇ ਅਨੇਕਾਂ ਗੁਰਧਾਮਾਂ ਉੱਤੇ ਅਟੈਕ ਕੀਤਾ। ਉਹਨਾਂ ਜ਼ਾਲਮਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਜਨਰਲ ਛਬੇਸ਼ ਸਿੰਘ, ਅਨੇਕਾਂ ਸ਼ਹੀਦਾਂ ਨੇ ਜ਼ਾਲਮ ਸਰਕਾਰ ਦਾ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਅੰਮ੍ਰਿਤ ਬਾਣੀ ਦੇ ਪਾਠ ਕਰਦਿਆਂ, ਭੋਗ ਪਾਉਂਦਿਆਂ, ਸੇਵਾ ਕਰਦਿਆਂ ਦੱਸ ਰਿਆਂ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਭੇਟਾਵਾਂ ਪ੍ਰਵਾਨ ਕਰਨੀਆਂ, ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾ ਬਖਸ਼ਣੀਆਂ, ਅੰਗ ਸੰਗ ਹੋ ਕੇ ਸਹਾਇਤਾ ਕਰਨੀ ਜੀ। ਇਸੇ ਹੀ ਸਮੇਂ ਨੂੰ ਮੁੱਖ ਰੱਖਦਿਆਂ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ, ਲੋਕ ਪ੍ਰਲੋਕ ਸੇਵਕਾਂ ਦੇ ਪੜਦੇ ਟੱਕਣੇ ਜੀ। ਆਪ ਜੀ ਦੇ ਹਜ਼ੂਰ ਸ੍ਰੀ ਆਸਾ ਕੀ ਵਾਰ ਦੇ ਭੋਗ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਜੀ। 6 ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਮ ਦੇ ਖੰਡਾ ਜਾ ਕੈ ਹੱਥ ਮੈਂ ਸੋਹ ਮਰੀ ਰਛਿਆ ਕਰਹੀ ਸੋਹ ਮਰੀ ਰਛਿਆ ਕਰਹੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਸਜ ਰਹੀ ਗੁਰੂ ਰੂਪ ਗੁਰੂ ਖਾਲਸਾ ਗੁਰੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਹੂ ਨਾ ਛਾਡੇ ਖੇਤ ਐਸੀ ਮਾਨੀ ਜੋ ਮਰੈ ਬਹੁ ਨਾ ਮਰਨਾ ਹੋਏ ਗੁਰੂ ਪਿਆਰੀ ਸਾਧ ਸੰਗਤ ਜੀ ਜੂਨ 1984 ਦੇ ਘੱਲੂਘਾਰੇ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਜੀ ਦੇ ਭੋਗ ਸੰਪੂਰਨ ਹੋਏ ਹਨ। ਕੈਲਗਰੀ ਸਿੱਖ ਸੰਗਤ ਅਤੇ ਗੁਰੂ ਘਰ ਵੱਲੋਂ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੀ ਸੰਪੂਰਨਤਾ ਹੋਈ ਹੈ। ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਇਸ ਘੱਲੂਘਾਰੇ ਨੂੰ ਬਲਿਊ ਸਟਾਰ ਦਾ ਨਾਮ ਦਿੱਤਾ। ਹਿੰਦੁਸਤਾਨ ਤੋਂ ਬਾਹਰ ਪੂਰੀ ਦੁਨੀਆ ਦੇ ਵਿੱਚ ਸਰਕਾਰਾਂ ਨੇ ਸਿੱਖਾਂ ਨੇ ਵੱਖ ਵੱਖ ਪਾਰਲੀਮੈਂਟਾਂ ਵਿੱਚ ਆਪਣੀ ਆਵਾਜ਼ ਉਠਾਈ, ਇਸ ਜ਼ੁਲਮ ਦੇ ਖਾਤਰ ਨੂੰ ਦੁਹਰਾਇਆ, ਆਪਣੀ ਦਾਸਤਾਂ ਨੂੰ ਦੁਬਾਰਾ ਦੁਬਾਰਾ ਦੱਸਿਆ ਅਤੇ ਇਹ ਕਿਹਾ ਕਿ ਇਹ ਘੱਲੂਘਾਰਾ ਬਲੂ ਸਟਾਰ ਨਹੀਂ, ਜੈਨੋਸਾਈਡ ਦਾ ਮਨਸੂਬਾ ਘੜਿਆ ਗਿਆ ਸੀ ਜੋ ਸਿੱਖਾਂ ਨੂੰ ਇਸ ਦੀ ਪੀੜਤ ਅੱਜ ਤੱਕ ਚੁੱਭਦੀ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਜੋ ਸਾਂਝੀਵਾਲਤਾ ਦਾ ਪ੍ਰਤੀਕ ਹੈ, ਰੂਹਾਨੀਅਤ ਦਾ ਸੋਮਾ ਹੈ, ਸਾਰੇ ਸੰਸਾਰ ਨੂੰ ਆਪਣੇ ਪ੍ਰੇਮ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਦੇਣ ਵਾਲਾ ਹੈ, ਉਸ ਉੱਪਰ ਗੋਲੀਆਂ ਟੈਂਕਾਂ ਨਾਲ ਹਮਲਾ ਕੀਤਾ ਗਿਆ। ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀ ਚਲਾਈ ਗਈ, ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਟੈਂਕਾਂ ਦੇ ਨਾਲ ਢਾਇਆ ਗਿਆ, ਹਜ਼ਾਰਾਂ ਹੀ ਸਿੰਘਾਂ ਸਿੰਘਣੀਆਂ ਅਤੇ ਬਜ਼ੁਰਗਾਂ ਇੱਥੇ ਤੱਕ ਛੋਟੇ ਛੋਟੇ ਬੱਚਿਆਂ ਨੂੰ ਵੀ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ, ਪਾਣੀ ਤੱਕ ਨਹੀਂ ਪੀਣ ਦਿੱਤਾ ਗਿਆ। ਆਈ ਹੋਈ ਸੰਗਤ ਦਾ ਬਸ ਇੰਨਾ ਹੀ ਕਸੂਰ ਸੀ ਕਿ ਉਹ ਆਪਣੇ ਗੁਰੂ ਨੂੰ ਨਮਸਕਾਰ ਕਰਨ ਆਏ ਸੀ। ਮੁੱਠੀ ਭਰ ਸਿੰਘਾਂ ਨੇ ਇਸ ਜ਼ਾਲਮ ਸਰਕਾਰ ਦੀ ਫੌਜ ਦਾ ਮੁਕਾਬਲਾ ਕੀਤਾ ਅਤੇ ਲੋਹੇ ਦੇ ਚਨੇ ਚਨਾਏ। ਸੰਗਤ ਜੀ, ਇਸ ਜ਼ੁਲਮ ਦੀ ਦਾਸਤਾਂ ਜੇ ਕਹੀ ਜਾਵੇ ਤਾਂ ਇੰਨੀ ਲੰਬੀ ਹੈ ਕਿ ਅੱਜ ਤੱਕ ਵੀ ਨਹੀਂ ਮੁੱਕੀ। ਜਦੋਂ ਵੀ ਸਿੰਘਾਂ ਨੂੰ ਮਿਲਦੇ ਹਾਂ ਤਾਂ ਦਿਲ ਪਚੀਸ ਜਾਂਦਾ ਹੈ। ਅੱਜ ਦੇ ਦੀਵਾਨ ਉਹ ਸਾਰੇ ਹੀ ਸ਼ਹੀਦਾਂ ਨੂੰ ਸਮਰਪਿਤ ਹੋਣਗੇ ਜਿਨ੍ਹਾਂ ਨੇ ਜੂਨ 1984 ਦੇ ਵਿੱਚ ਘੱਲੂਘਾਰੇ ਦੀ ਸ਼ਹਾਦਤ ਦੇ ਜਾਮ ਪੀਤੇ। ਸਾਡੇ ਸਾਰਿਆਂ ਵੱਲੋਂ ਉਹਨਾਂ ਸ਼ਹੀਦਾਂ ਨੂੰ ਕੋਟੀ ਕੋਟ ਪ੍ਰਣਾਮ, ਵਾਰ ਵਾਰ ਪ੍ਰਣਾਮ। ਜਦੋਂ ਜੂਨ ਦਾ ਮਹੀਨਾ ਸ਼ੁਰੂ ਹੁੰਦਾ ਹੈ ਸਾਰੀ ਸਿੱਖ ਕੌਮ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ, ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ। ਜਿਹੜੀਆਂ ਕੌਮਾਂ ਦੇ ਪੁਰਖਿਆਂ ਦੀਆਂ ਸ਼ਹਾਦਤਾਂ ਅਤੇ ਉਹਨਾਂ ਦੇ ਕਾਰਨਾਮਿਆਂ ਨੂੰ ਯਾਦ ਕਰਦੀਆਂ ਹਨ ਉਹ ਹਮੇਸ਼ਾ ਹੀ ਜਗ 'ਤੇ ਜਿਉਂਦੀਆਂ ਰਹਿੰਦੀਆਂ ਹਨ, ਆਬਾਦ ਰਹਿੰਦੀਆਂ ਹਨ। ਅੱਜ ਸਾਡੇ ਪਾਸ ਭਾਈ ਭੁਪਿੰਦਰ ਸਿੰਘ ਜੀ, ਜਿਨ੍ਹਾਂ ਦੇ ਪਿਤਾ ਭਾਈ ਹਰਭਜਨ ਸਿੰਘ ਜੀ ਵਿਰਕ ਇਸ ਸ਼ਹਾਦਤ ਵਿੱਚ ਸ਼ਹਾਦਤ ਦਾ ਜਾਮ ਪੀਤਾ 1984 ਦੇ ਵਿੱਚ, ਉਸ ਸਮੇਂ ਦਰਬਾਰ ਸਾਹਿਬ ਸਨ। ਨਾਲ ਹੀ ਅੱਜ ਬੀਬੀ ਪ੍ਰਕਾਸ਼ ਕੌਰ ਜੀ, ਜਿਨ੍ਹਾਂ ਦੇ ਪਤੀ ਸ਼ਹੀਦ ਭਾਈ ਕਰਨੈਲ ਸਿੰਘ ਜੀ, ਉਸ ਦਿਨ ਸ਼ਹਾਦਤ ਦਾ ਜਾਮ ਪੀਤਾ, ਗੁਰੂ ਘਰ ਵੱਲੋਂ ਆਪ ਜੀ ਨੂੰ ਸਰੂਪਾ ਦੀ ਬਖਸ਼ਿਸ਼ ਕਰਾਉਣ ਜਾ ਰਹੇ ਹਨ। ਗੁਰੂ ਘਰ ਦੇ ਮੁੱਖ ਗ੍ਰੰਥੀ ਸਾਹਿਬਾਨ ਭਾਈ ਰਣਜੀਤ ਸਿੰਘ ਜੀ, ਬੇਨਤੀ ਕਰਦੇ ਹਾਂ ਭਾਈ ਭੁਪਿੰਦਰ ਸਿੰਘ ਜੀ ਨੂੰ ਅਤੇ ਬੀਬੀ ਪ੍ਰਕਾਸ਼ ਕੌਰ ਜੀ ਨੂੰ ਆਣ ਕੇ ਸਰੂਪਾ ਦੀ ਬਖਸ਼ਿਸ਼ ਲੈਣ। ਸਤਿ ਸ੍ਰੀ ਅਕਾਲ। ਬੀਬੀ ਪ੍ਰਕਾਸ਼ ਕੌਰ ਜੀ,

ਬੋਲੇ ਸੋ ਨਿਹਾਲ ਆਓ ਸੰਗਤ ਜੀ ਆਪ ਜੀ ਨੂੰ ਹੁਣ ਅੰਮ੍ਰਿਤ ਵਾਹਿਣੀ ਦਾ ਕੀਰਤਨ ਸਰਵਣ ਕਰਾਉਣ ਜਾ ਰਹੇ ਹਨ ਭਾਈ ਕਰਮਜੀਤ ਸਿੰਘ ਜੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ ਆਓ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਸਾ ਸਿੰਘ ਜੀ ਆਪ ਜੀ ਨੂੰ ਰੱਬੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਵਾ ਰਹੇ ਸਾਂ। ਸਤਿਕਾਰਯੋਗ ਭਾਈ ਕਰਮਜੀਤ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ, ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਅੱਜ ਦੇ ਦੀਵਾਨ ਜੂਨ 1984 ਨੂੰ ਸਮਰਪਿਤ ਹਨ। ਅੱਜ ਬਾਹਰ ਠੰਡੇ ਮਿੱਠੇ ਜਲ ਦੀ ਛਬੀਲ ਦੀ ਸੇਵਾ ਸ਼ੇਰੇ ਪੰਜਾਬ ਰਾਈਡਰ ਕੈਲਗਰੀ ਮੋਟਰਸਾਈਕਲ ਕਲੱਬ ਵੱਲੋਂ ਵੀਰਾਂ ਵੱਲੋਂ ਲਾਈ ਜਾ ਰਹੀ ਹੈ, ਅਤੇ ਨਾਲ ਹੀ ਉਹਨਾਂ ਵੱਲੋਂ ਪ੍ਰਦਰਸ਼ਨੀ ਵੀ ਸ਼ਹੀਦਾਂ ਸਿੰਘਾਂ ਦੀਆਂ ਫੋਟੋਆਂ ਦੀ ਲਾਈ ਗਈ ਹੈ, ਜਿੱਥੇ ਆਪ ਜੀ ਨੇ ਛਬੀਲ ਦੇ ਨਾਲ ਨਾਲ ਜਲ ਛਕਣਾ ਹੈ ਅਤੇ

ਨਾਲ ਪ੍ਰਦਰਸ਼ਨੀ ਵਿੱਚ ਜਾ ਕੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਆਪਣੀ ਭੇਟ ਕਰਨੀ ਹੈ। ਟਰੱਕ ਵਾਲੇ ਵੀਰਾਂ ਵੱਲੋਂ ਥੱਲੇ ਲੰਗਰਾਂ ਦੀ ਸੇਵਾਵਾਂ ਕੀਤੀਆਂ ਗਈਆਂ ਹਨ। ਇਹਨਾਂ ਸਾਰੀਆਂ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰ ਮਹਾਰਾਜ ਜੀ ਆਪ ਆਪਣੇ ਘਰ ਦੀਆਂ ਬਖਸ਼ਾਂ ਦੇ ਨਾਲ ਨਵਾਜਣ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸੰਗਤ ਜੀ ਹੁਣ ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜਾ ਰਹੇ ਹਨ ਸਤਿਕਾਰਯੋਗ ਗਿਆਨੀ ਭਾਈ ਹਰਵਿੰਦਰ ਸਿੰਘ ਜੀ, ਸ਼੍ਰੀ ਗੰਗਾਨਗਰ ਵਾਲੇ ਗਿਆਨੀ ਜੀ ਸਾਡੇ ਪਾਸ ਇਸ ਮਹੀਨੇ ਵਾਸਤੇ ਪਹੁੰਚੇ ਹਨ। ਆਪ ਜੀ ਨੇ ਜ਼ਰੂਰ ਇਹਨਾਂ ਦਾ ਲਾਹਾ ਲੈਣਾ। ਆਓ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: परम सम्मान योग जुगो जुग अटल तख्त जबर दे मालक धन धन साहिब श्री गुरु ग्रंथ साहिब जी महाराज जी दी पावन पवित्र हजूरी अंदर सुभाए मान सत संगी जनों आओ गुरु चरणा विच बैठ के आप जी अमृत बाणी दा रस भिन्ना कीर्तन श्रवण करके अते उन्ना महान शहीदां नूं आपां चेता कर रहे हैं जिन्ना गुरु प्यार विच आपां कुर्बान कर दिता पर उन्ना सिदक तो नहीं जोले। गुरबाणी के पावन बोल ने सूरमा गुरु ग्रंथ साहिब की बाणी ने दो तरह का आखिया है। जाको हर रंग लागू इस जुग में सो कईयत है सूरा आत्म जिन्हें सगल बस ताका जाका सतगुर पूरा। एक ओ सूरमा जिन्हें अंदर दे पांच बकारां ते काबू पाके अपने अंतर आत्मे नूं परमेश्वर दे नाम नाल जोड़ लिया। दूजा अमृत बाणी ने आखिया है जिन्हें अंदर नूं जितया है ओही कदे जंग दे मैदान विच जाके सूरा सो पहचानिया जो लड़ै दीन के हेत पुरजा पुरजा कट मरै कब हूना छाड़ै खेत। उन्हां महान आत्मावां नूं जिन्हां गुरु दर लई आपां कुरबान कीता उन्हां दी याद विच तुसीं जुड़ मिल बैठे हो। कल रोज शाम नूं भी आपां एक लड़ी विस्तार नाल आरंभ कीती सी भी किवें कुछ साडे नाल वापरिया उसे नूं आपां अगे विचारदे हैं। एक बारी तुसीं एकाग्रता बख्शदे हां गुरु बख्शी फतेह बुलाओ आखो जी वाहिगुरु जी का खालसा वाहिगुरु जी की फतेह। देश की आजादी तो पहला जदों शहादतां होईयां मैं चेता तुहानूं फिर करवावां 2646 बंदे काले पानी की सजा मिली 2147 कले सिख ने। यह चेता रखियो भी साड़ी गिनती 2% है। एक पासे 98 बंदे खलोते हुए ने दूजे पासे 2 ने जड़े 2 ने उन्हां दियां शहादतां वेखो किड़ियां बड़ियां है। 2646 बंदियां नूं काले पानी की सजा मिली 2147 कले सिख ने 121 बंदे फांसी चाढ़े गए देश की आजादी लई उहदे विचों 93 कले सिख ने 93 कले सिख ने। तुसीं पढ़ना होवे क्योंकि तो विसाह पुस्तक नारायण सिंह दी पढ़ियो। तीजी गल 1300 बंदा जलियां वाले बाग विच शहीद हुंदा 739 कले सिख ने 22 बंदे बज बज घाट ते कलकत्ते कामा गाटा मारू दी जिहड़ी घटना वापरी गोली चली 22 बंदे शहीद होए 22 दे 22 सिख ने। एडियां बड़ियां शहादतां दित्तियां साडे पुरखियां ने ते फिर वक्त महात्मा गांधी जी पंडित जवाहर लाल नहरू जी उन्हां ए गुरुद्वारा शीशगंज साहिब खलो के 1929 विच 1931 विच 1946 विच 3 बारी प्रेस कॉन्फ्रेंस करके उन्हां ए लैक्चर दिते भी ए गुरु भी जिहड़ी सिख कौम है इन्हां दियां शहादतां बहुत वड्डियां ने कुरबानी बड़ी वड्डी है तुहानूं इस देश दी आजादी विच एक वक्रा खिता दे के तुसीं निग मान सकोगे। सानूं इह भी पता है तुसीं बड़े बहादुर हो जे कल कोई गदारी कीती जाएगी ते सिख कौम अपना हक है जिहड़ा उन्हां नूं हक होवेगा कि शस्त्र चुक के वह अपना हक लै सकते ने। इहो जिहियां बेअंत सपीतां होईयां आखिर वंड दा वेला आ गया। हुण जदों 1947 विच वंड होई है ना मुसलमानां दा जिहड़ा आगू बंदा है वह मुहम्मद अली जिन्ना है सिखां दा जिहड़ा उस वेले आगू गया वह बलदेव सिंह है। सनातन वल्लों हिंदू धर्म वल्लों महात्मा गांधी पंडित जवाहर लाल नहरू ने एक मीटिंग पंजाब भारत की धरती से हुई गल ना बन सकी ਗੋਰਿਆਂ ਇੰਗਲੈਂਡ ਬੁਲਾਇਆ, ਇਹ ਸਾਰੇ ਇੰਗਲੈਂਡ ਗਏ। ਜਦੋਂ ਗੱਲ ਚੱਲੀ ਅਲੀ ਜਨਾਹ ਦੀ, ਉਹਨੇ ਸਪਸ਼ਟ ਕਰ ਦਿੱਤਾ ਵੀ ਮੈਨੂੰ ਆਪਣਾ ਵੱਖਰਾ ਖਿੱਤਾ ਚਾਹੀਦਾ, ਤੇ ਉਹਨੂੰ ਸਹਿਮਤੀ ਹੋ ਗਈ ਵੀ ਤੈਨੂੰ ਪਾਕਿਸਤਾਨ ਵੱਖਰਾ ਵੰਡ ਕੇ ਦਿੱਤਾ ਜਾਏਗਾ। ਗੱਲ ਮਹਾਤਮਾ ਗਾਂਧੀ ਨੇ ਤੋਰੀ, ਇੱਥੇ ਵੀ ਗੱਲ ਚੱਲੀ ਵੀ ਸਾਨੂੰ ਹਿੰਦੁਸਤਾਨ ਚਾਹੀਦਾ, ਉਹਨਾਂ ਦਾ ਵੀ ਫੈਸਲਾ ਹੋ ਗਿਆ। ਤੁਹਾਨੂੰ ਸ਼ਾਇਦ ਇਤਿਹਾਸ ਦਾ ਪੰਨਾ ਪਤਾ ਹੋਵੇ, ਬਲਦੇਵ ਸਿੰਘ ਨੂੰ ਉਸ ਵੇਲੇ ਦੇ ਉਹ ਗੋਰੇ ਆਗੂ ਬੰਦਿਆਂ ਨੇ ਉਚੇਚੇ ਤੌਰ ਤੇ ਆਖਿਆ ਵੀ ਤੂੰ ਅੱਜ ਦੀ ਰਾਤ ਰੁਕ ਜਾ, ਅਸੀਂ ਪਹਿਲਾਂ ਤੈਨੂੰ ਵੰਡ ਕੇ ਦੇਵਾਂਗੇ ਸਿੱਖ ਕੌਮ ਨੂੰ। ਅਸੀਂ ਚਾਹੁੰਦੇ ਹਾਂ, ਤੁਸੀਂ ਬੜੀ ਇਮਾਨਦਾਰ ਕੌਮ ਹੋ, ਬੜੀ ਬਹਾਦਰ ਕੌਮ ਹੋ, ਤੁਹਾਡਾ ਧਰਮ ਬੜਾ ਪਵਿੱਤਰ ਹੈ, ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਸਰਬੱਤ ਦਾ ਭਲਾ ਮੰਗਣ ਵਾਲੇ ਹੋ, ਤੁਹਾਨੂੰ ਵੱਖਰਾ ਦੇ ਕੇ ਪਹਿਲਾਂ ਬਾਅਦ ਵਿੱਚ ਇਹਨਾਂ ਦੀ ਵੰਡ ਕਰਾਂਗੇ। ਇਹ ਕੌੜਾ ਸੱਚ ਹੈ ਵੀ ਬਲਦੇਵ ਸਿੰਘ ਜੀ ਨੇ ਮਹਾਤਮਾ ਗਾਂਧੀ ਜਵਾਹਰ ਲਾਲ ਨਹਿਰੂ ਜੀ ਨੂੰ ਦੱਸਿਆ ਵੀ ਮੈਨੂੰ ਇਵੇਂ ਸੁਨੇਹਾ ਆਇਆ। ਉਹਨਾਂ ਉਸ ਵੇਲੇ ਆਖਿਆ ਵੀ ਨਹੀਂ, ਆਪਾਂ ਹਮ ਤੋਂ ਬਾਈ ਬਾਈ ਹੈ ਤੇ ਕੋਈ ਗੱਲ ਨਹੀਂ, ਆਪਣਾ ਕੀ ਵੰਡਿਆ ਦੋਨਾਂ ਦਾ, ਤੂੰ ਕਹਿ ਦੇ ਵੀ ਅਸੀਂ ਆਪਣਾ ਆਪੇ ਹਿਸਾਬ ਕਰ ਲਵਾਂਗੇ, ਸਾਨੂੰ ਨਹੀਂ ਕੋਈ ਲੋੜ, ਤੁਸੀਂ ਅਲੀ ਜਨਾਹ ਨੂੰ ਦੇ ਦਿਓ, ਅਸੀਂ ਆਪਣਾ ਆਪੇ ਕਰ ਲਵਾਂਗੇ। ਵੈਸੇ ਮੈਂ ਤੁਹਾਨੂੰ ਸੱਚੀ ਗੱਲ ਕਹਿਣ ਲੱਗਿਆ, ਜਿੱਡੀ ਗਦਾਰੀ ਬਲਦੇਵ ਸਿੰਘ ਨੇ ਕੀਤੀ ਇਹਨਾਂ ਕੌਮ ਨਾਲ, ਸ਼ਾਇਦ ਏਡੀ ਗਦਾਰੀ ਕਿਸੇ ਨੇ ਨਹੀਂ ਕੀਤੀ ਅੱਜ ਤੱਕ। ਕਿਸੇ ਵੇਲੇ ਉਹ ਕਹਿ ਲਓ ਥਾਲੀ ਵਿੱਚ ਰੱਖ ਕੇ ਪਰੋਸ ਕੇ ਦੇ ਰਹੇ ਸਨ, ਅੱਜ ਮੰਗਿਆ ਵੀ ਖਾਲਸਾ ਰਾਜ ਕੀ ਕੁਛ ਵਾਪਰਦਾ। ਉਸ ਵੇਲੇ ਗੱਲ ਮੁੱਕਦੀ ਰੁਕਿਆ ਨਾ, ਕੁਛ ਉਹਦੇ ਹਿਰਦੇ ਵਿੱਚ ਵੀ ਲਾਲਚ ਸੀ। ਉਹਦੇ ਜਮਸ਼ੇਦ ਨਗਰ, ਟਾਟਾ ਨਗਰ ਇਧਰਲੇ ਪਾਸੇ ਕਾਰਖਾਨੇ ਸੀ, ਕਾਰੋਬਾਰ ਸੀ। ਉਹਨੂੰ ਇਹ ਸੀ ਵੀ ਜੇ ਕਦੀ ਵੱਖਰਾ ਮੈਨੂੰ ਮਿਲ ਗਿਆ, ਮੇਰਾ ਏਡਾ ਵੱਡਾ ਕਾਰੋਬਾਰ ਉਹ ਸਾਰਾ ਉੱਜੜ ਜਾਣਾ। ਮੁੱਕਦੀ ਗੱਲ ਉਹ ਰੁਕਿਆ ਨਾ, ਵਾਪਸ ਆ ਗਿਆ, ਦੇਸ਼ ਆਜ਼ਾਦ ਹੋ ਗਿਆ, ਸਿੱਖਾਂ ਸਹਿਮਤੀ ਬਣਾਈ ਵੀ ਅਸੀਂ ਹਿੰਦੁਸਤਾਨ ਵਿੱਚ ਹੀ ਤਖੱਚਿਆਂ ਰਹਾਂਗੇ ਭਰਾ ਬਣ ਕੇ। ਪਰ ਮੈਂ ਕੱਲ੍ਹ ਵੀ ਕਰਜ਼ ਕੀਤੀ ਸੀ, 56 ਦਿਨ ਗੁਜ਼ਰੇ 15 ਅਗਸਤ 1947 ਤੋਂ ਬਾਅਦ, 56 ਦਿਨ ਗੁਜ਼ਰੇ, ਚੰਦੂ ਲਾਲ ਤ੍ਰਿਵੇਦੀ ਗਵਰਨਰ ਨੇ ਇੱਕ ਐਲਾਨ ਕੀਤਾ ਸਰਕਾਰੀ ਸੈਕਰਲ ਕਾਗਜ਼ਾਂ ਰਾਹੀਂ। ਇਹ ਐਲਾਨ ਕੀਤਾ ਵੀ ਜਿਹੜੀ ਸਿੱਖ ਕੌਮ ਹੈ ਇਹ ਜਰਾਇਮ ਪੇਸ਼ਾ ਕੌਮ ਹੈ। ਜਰਾਇਮ ਪੇਸ਼ੇ ਦਾ ਅਰਥ ਹੁੰਦਾ ਵੀ ਇਹ ਕਤਲੋ ਗਾਰਦ ਕਰਨ ਵਾਲੇ, ਖੂਨ ਖਰਾਬਾ ਕਰਨ ਵਾਲੇ, ਲੜਾਈ ਦੰਗੇ ਕਰਨ ਵਾਲੇ ਲੋਕ ਨੇ। ਹੈਰਾਨਗੀ ਦੀ ਗੱਲ ਹੈ ਵੀ ਜਿਹੜਾ ਸਿੱਖ ਰੋਜ਼ਾਨਾ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਜਿਹਨੇ ਦੇਸ਼ ਦੀ ਆਜ਼ਾਦੀ ਲਈ ਏਡੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ, ਉਹਨਾਂ ਨੂੰ ਕਹਿ ਦਿੱਤਾ ਵੀ ਇਹ ਜਰਾਇਮ ਪੇਸ਼ਾ ਕੌਮ ਨੇ। ਸਿੱਖਾਂ ਦੇ ਹਿਰਦੇ ਉਦੋਂ ਬਹੁਤ ਦੁੱਖ ਮਨਾਇਆ। ਤੁਸੀਂ ਸੋਚ ਕੇ ਵੇਖੋ 56 ਦਿਨਾਂ ਬਾਅਦ ਹੀ ਸਾਨੂੰ ਕੀ ਕੁਛ ਆਖਿਆ ਗਿਆ। ਹੁਣ 1948 ਦੀਆਂ ਦੋ ਘਟਨਾਵਾਂ ਨੇ ਪੜ੍ਹਨਾ ਹੋਵੇ, ਸਰਦਾਰ ਕਪੂਰ ਸਿੰਘ ਦੀ ਕਿਤਾਬ ਹੈ ਸਾਚੀ ਸਾਖੀ, ਉਹਦੇ ਵਿੱਚ ਜ਼ਿਕਰ ਹੈ। ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰਾਂ ਵੀ ਸਾਰੇ ਧਰਮਾਂ ਵਿੱਚ ਸਾਰੇ ਲੋਕ ਚੰਗੇ ਨਹੀਂ ਹੁੰਦੇ, ਸਾਰੇ ਮੰਦੇ ਵੀ ਨਹੀਂ ਹੁੰਦੇ। ਆਪਾਂ ਸਾਰੀ ਕੌਮ ਨੂੰ ਦੋਸ਼ ਨਹੀਂ ਦੇ ਸਕਦੇ, ਸਾਡੇ ਵਿੱਚ ਵੀ ਆਪਣੇ ਵਿੱਚ ਵੀ ਵੇਖ ਲਓ, ਸਾਰੇ ਗੁਰੂ ਧਰਮ ਨਾਲ ਵਫਾਦਾਰ ਨਹੀਂ ਤੇ ਸਾਰੇ ਗੁਰੂ ਤੋਂ ਮੁਨਕਰ ਵੀ ਨਹੀਂ ਹੈ। ਇਸ ਕਾਰਨ ਇਹ ਇਤਿਹਾਸਕ ਪੱਖ ਜਦੋਂ ਆਪਾਂ ਬਾਚੀਏ, ਹਮੇਸ਼ਾ ਯਾਦ ਰੱਖੋ ਵੀ ਸਾਰੇ ਲੋਕ, ਜਾਂ ਤੁਹਾਨੂੰ ਇੱਕ ਪਹਿਲਾਂ ਬੇਨਤੀ ਕਰਾਂ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੋਇਆ, ਸਾਰਾ ਉਹ ਘੱਲੂਘਾਰਾ ਵਾਪਰਿਆ, ਕੁਝ ਲੋਕ ਉਹ ਵੀ ਸਨ ਜਿਨ੍ਹਾਂ ਲੱਡੂ ਵੰਡੇ, ਇਤਿਹਾਸ ਹੈ, ਪਰ ਕੁਝ ਹੋਰ ਧਰਮਾਂ ਦੇ ਲੋਕ ਉਹ ਵੀ ਸਨ ਜਿਨ੍ਹਾਂ ਆਪਣੇ ਅੱਖਾਂ ਵਿੱਚੋਂ ਅੱਥਰੂ ਕੇਰੇ। ਅਸੀਂ ਗੁਰੂ ਰਾਮਦਾਸ ਜੀ ਦੇ ਦਰ ਤੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਤੇ ਕਿੰਨੀਆਂ ਭਾਵਨਾਵਾਂ ਨਾਲ ਅਰਦਾਸਾਂ ਕਰਦੇ ਸਾਂ, ਤੇ ਅੱਜ ਇਹਨਾਂ ਇਹੋ ਜਿਹਾ ਹਾਲ ਕੀਤਾ। ਹੋਰ ਧਰਮਾਂ ਵਿੱਚੋਂ ਉਹ ਲੋਕ ਵੀ ਸਨ ਜਿਨ੍ਹਾਂ ਅੱਥਰੂ ਵੀ ਕੇਰੇ ਨੇ। ਮੇਰੇ ਕਹਿਣ ਦਾ ਭਾਵ ਇਹ ਹੈ, ਸਾਰੇ ਲੋਕ ਚੰਗੇ ਨਹੀਂ ਹੁੰਦੇ ਸਾਰੇ ਧਰਮਾਂ ਅੰਦਰ, ਸਾਰੇ ਕਦੀ ਮਾੜੇ ਵੀ ਨਹੀਂ ਹੁੰਦੇ। 1947 ਦਾ ਵਕਤ ਆਇਆ, ਕੁਝ ਲੋਕਾਂ ਨੇ ਰਲ ਕੇ ਇੱਕ ਝਾਕੀ ਕੱਢੀ, ਇੱਕ ਨਗਰ ਕੀਰਤਨ ਦਾ ਰੂਪ ਕਹਿ ਲਓ। ਤੁਸੀਂ ਹੈਰਾਨ ਹੋਵੋਗੇ, ਉਸ ਨਗਰ ਕੀਰਤਨ ਦੇ ਰੂਪ ਵਿੱਚ ਇੱਕ ਬੰਦੇ ਨੂੰ ਨਕਲੀ ਦਾੜੀ ਲਾ ਕੇ, 1948 ਦੀ ਗੱਲ ਹੈ, ਇੱਕ ਸਾਲ ਬਾਅਦ, ਨਕਲੀ ਦਾੜੀ ਲਾ ਕੇ, ਪੱਗ ਬੰਨ ਕੇ, ਉਹਨੂੰ ਚਿੱਕੜ ਵਿੱਚੋਂ ਲਵੇੜਿਆ, ਐਨ ਚਿੱਕੜ ਵਿੱਚੋਂ ਸਮੇਤ ਕੱਪੜੇ ਉਹ ਲਿਬੜਿਆ ਹੋਇਆ, ਚਿੱਕੜ ਚੋਂਦਾ, ਹੱਥ ਵਿੱਚ ਥਾਲ ਫੜਾ ਕੇ ਤੇ ਵਿੱਚ ਮੱਝ ਦਾ ਗੋਹਾ ਰੱਖਿਆ, ਸਾਚੀ ਸਾਖੀ ਵਿੱਚ ਲਿਖੀ ਬਾਤ ਹੈ। ਤੇ ਜਦੋਂ ਉਹ ਤੁਰਦਾ ਬੰਦਾ, ਹੁਣ ਨਕਲੀ ਦਾੜੀ ਹੈ, ਉਹਦੇ ਵਿੱਚੋਂ ਚਿੱਕੜ ਚੋਂਦਾ, ਕੱਪੜੇ ਲਿਬੜੇ ਹੋਏ ਨੇ, ਹੱਥ ਵਿੱਚ ਥਾਲ ਹੈ, ਉਹਦੇ ਵਿੱਚ ਗੋਹਾ, ਮੱਝ ਦਾ ਗੋਹਾ ਰੱਖਿਆ, ਤੇ ਇੱਕ ਵਿਗੜਿਆ ਹੋਇਆ ਰੂਪ ਸਿੱਖ ਦਾ ਬਣਾ ਕੇ, ਤੇ ਜਦੋਂ ਉਹ ਤੁਰਦਾ ਹੈ ਤੇ ਉਹਨੂੰ ਬਾਕੀ ਲੋਕ ਪੁੱਛਦੇ ਨੇ ਵੀ ਤੇਰਾ ਇਹ ਹਾਲ ਕਿਉਂ ਹੈ, ਉਹ ਅੱਗੋਂ ਬੋਲ ਆਖਦਾ, ਮੈਂ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਆਇਆ, ਤੇ ਆਹ ਤੇਰੇ ਹੱਥ ਵਿੱਚ ਕੀ ਪਕੜਿਆ, ਇਹ ਹਰਿਮੰਦਰ ਸਾਹਿਬ ਤੋਂ ਮੈਨੂੰ ਪ੍ਰਸ਼ਾਦ ਮਿਲਿਆ ਹੋਇਆ, ਮੱਝ ਦੇ ਗੋਹੇ ਨੂੰ ਆਖਦੇ ਪ੍ਰਸ਼ਾਦ ਮਿਲਿਆ ਹੋਇਆ। ਇਹ ਹੁਣ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲਿਆਂ ਦੇ, ਉਹਨਾਂ ਦਾ ਨਿਰਾਦਰ ਨਹੀਂ ਤੇ ਕੀ ਹੈ। ਹੁਸ਼ਿਆਰਪੁਰ ਦੇ ਇਲਾਕੇ ਵਿੱਚ ਇੱਕ ਘਟਨਾ ਵਾਪਰਦੀ ਹੈ। ਇੱਕ ਪਿੰਡ ਵਿੱਚ ਦੋ ਧਿਰਾਂ ਦਾ ਝਗੜਾ ਹੋ ਗਿਆ। ਜਦੋਂ ਝਗੜਾ ਹੋ ਗਿਆ ਤੇ ਥਾਣੇਦਾਰ ਆਉਂਦਾ, ਥਾਣੇਦਾਰ ਆ ਕੇ ਪੁੱਛਦਾ ਵੀ ਤੁਹਾਡਾ ਕੀ ਝਗੜਾ ਹੈ। ਇਹ ਕੁਦਰਤੀ ਗੱਲ ਹੈ ਵੀ ਜਿਨ੍ਹਾਂ ਦਾ ਝਗੜਾ ਹੋਇਆ ਹੁੰਦਾ ਇੱਕ ਦੂਜੇ ਨੂੰ ਝੂਠ ਬੋਲਦੇ ਨੇ, ਉਹ ਦੋਨੋਂ ਥਾਣੇਦਾਰ ਨੂੰ ਦੋਨੋਂ ਧਿਰਾਂ ਝੂਠ ਬੋਲਦੀਆਂ, ਕੋਈ ਕੁਛ ਆਖਦਾ ਵੀ ਇਹਨਾਂ ਇਵੇਂ ਕੀਤਾ, ਕੋਈ ਕੁਛ ਆਖਦਾ ਇਹਨਾਂ ਇਵੇਂ ਕੀਤਾ। ਆਖਿਰ ਕੀ ਹੋਇਆ ਵੀ ਉੱਥੇ ਇੱਕ ਅੰਮ੍ਰਿਤਧਾਰੀ ਲੰਮਾ ਦਾੜਾ ਨੌਜਵਾਨ ਗੁਰੂ ਕਾ ਸਿੱਖ ਬੈਠਾ, ਉਹ ਬੋਲ ਪਿਆ। ਉਹਨੇ ਬੋਲ ਕੇ ਆਖਿਆ, ਕਹਿਣ ਲੱਗਿਆ ਵੀ ਥਾਣੇਦਾਰ ਸਾਹਿਬ ਜੀ, ਇਹ ਗੱਲ ਹੈ ਨਾ ਜਿਹੜੀ, ਇਹ ਝੂਠ ਬੋਲ ਰਹੇ ਨੇ ਦੋਨੋਂ ਧਿਰਾਂ, ਇਹ ਗੱਲ ਇਵੇਂ ਨਹੀਂ ਹੈ, ਮੈਂ ਆਪਣੇ ਅੱਖਾਂ ਨਾਲ ਵੇਖੀ ਹੈ, ਮੈਂ ਗਵਾਹ ਵਾਂ ਵੀ ਇਹ ਗੱਲ ਇਸ ਤਰ੍ਹਾਂ ਹੋਈ ਸੀ। ਉਹਨੇ ਸੱਚੀ ਗੱਲ ਦੱਸ ਦਿੱਤੀ। ਥਾਣੇਦਾਰ ਇੰਨਾ ਕ੍ਰੋਧਿਤ ਹੋਇਆ, ਉਹਨੇ ਸਿੱਖ ਦਾ ਦਾੜਾ ਪਕੜਿਆ, ਨੌਜਵਾਨ ਦਾ ਲੰਮਾ ਦਾੜਾ ਸੀ, ਦਾੜਾ ਖਿੱਚ ਕੇ ਉਹਨੂੰ ਭੁੰਜੇ ਧਰਤੀ ਤੇ ਸੁੱਟਿਆ। ਇਹ ਵੀ 1948 ਦੀ ਗੱਲ ਹੈ। ਭੁੰਜੇ ਸੁੱਟਿਆ ਤੇ ਉਹ ਕੇਸ ਕੁਛ ਕੁੱਟੇ ਗਏ, ਉਹਨਾਂ ਕੇਸਾਂ ਨੂੰ ਰੱਖ ਕੇ ਆਪਣੀ ਜੇਬ ਵਿੱਚੋਂ ਤੀਲਾਂ ਵਾਲੀ ਡੱਬੀ ਕੱਢ ਕੇ ਅੱਗ ਲਾ ਕੇ ਆਖਿਆ, ਕਹਿਣ ਲੱਗਿਆ, ਤੂੰ ਸਿੱਖ ਹੈ, ਤੁਸੀਂ ਪੰਜਾਬ ਦੇ ਵੱਡੇ ਨਾਢੂ ਖਾਂ ਬਣੇ ਫਿਰਦੇ ਹੋ, ਮੈਂ ਤੁਹਾਡਾ ਇਹੋ ਜਿਹਾ ਹਾਲ ਕਰਾਂਗਾ। ਇਹ 1948 ਵਿੱਚ ਵਾਪਰਿਆ। ਮੈਂ ਨਹੀਂ ਕਹਿ ਰਿਹਾ ਆਪਣੇ ਕੋਲੋਂ, ਤੁਸੀਂ ਸਾਚੀ ਸਾਖੀ ਪੜ੍ਹਿਓ, ਸਰਦਾਰ ਕਪੂਰ ਸਿੰਘ ਦੀ ਉਹਦੇ ਵਿੱਚ ਜ਼ਿਕਰ ਹੈ। ਬੇਅੰਤ ਐਸਾ ਕੁਝ ਵਾਪਰਦਾ ਗਿਆ, ਸਿੱਖ ਆਪਣੇ ਜੀਵਨ ਤੇ ਝੱਲਦੇ ਗਏ। ਆਖਿਰ ਇਹ 1984 ਵਾਲਾ ਜਾਂ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਧਰਮ ਯੁੱਧ ਮੋਰਚਾ ਕਿਉਂ ਲਾਇਆ, ਇਹਦੇ ਪਿੱਛੇ ਦੇ ਸਭ ਤੋਂ ਅਹਿਮ ਕਾਰਨ ਕੀ ਹੈ। ਹੁਣ ਆਹ ਗੱਲ ਤੁਸੀਂ ਬਹੁਤ ਧਿਆਨ ਨਾਲ ਸੁਣਿਓ, ਜਿੱਥੋਂ ਤੁਹਾਨੂੰ ਕੋਈ ਗੱਲ ਨਾ ਵੀ ਮੈਂ ਬੇਨਤੀ ਕਰ ਸਕਿਆ, ਤੁਸੀਂ ਪੁੱਛ ਲਿਓ, ਪਰ ਆਪਣਾ ਧਰਮ ਸਮਝੋ। ਅੱਜ ਬਦਕਿਸਮਤੀ ਹੈ ਸਿੱਖਾਂ ਦੀ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਇਤਿਹਾਸ ਨੂੰ ਓਨੀ ਭਾਵਨਾ ਨਾਲ ਨਹੀਂ ਪੜ੍ਹ ਵਿਚਾਰ ਰਹੇ। ਤੁਸੀਂ ਮਨਾਂ ਵਿੱਚ ਝਾਤ ਪਾ ਲਓ, ਅੱਜ ਵੀ ਕੋਈ ਸਿੱਖ ਨੂੰ ਪੁੱਛੇ ਨਾ ਵੀ ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ 10 ਬਾਣੀਆਂ ਦਾ ਨਾਮ ਦੱਸ ਦੇ, ਮੇਰੇ ਵਰਗੇ ਨੂੰ 10 ਬਾਣੀਆਂ ਦਾ ਨਾਮ ਨਹੀਂ ਪਤਾ, ਹਾਲਾਤ ਨੇ ਸਾਡੇ, ਪਰ ਸਾਨੂੰ ਸਮਝਣ ਦੀ ਲੋੜ ਹੈ। ਹੁਣ ਆਹ ਬੇਨਤੀ ਵੱਲ ਬਹੁਤ ਧਿਆਨ ਦਿਓ, 1978 ਦਾ ਜਿਹੜਾ ਨਿਰੰਕਾਰੀ ਕਾਂਡ ਹੈ, ਜਿੱਥੋਂ ਸੰਤ ਬਾਬਾ ਜਰਨੈਲ ਸਿੰਘ ਜੀ ਜੁਝਾਰੂ ਰੂਪ ਵਿੱਚ ਆ ਗਏ, ਇਹਦੇ ਪਿੱਛੇ ਕਾਰਨ ਕੀ ਨੇ, ਕਿੱਥੋਂ ਚੱਲਦਾ ਆ ਰਿਹਾ। ਅਸਲ ਵਿੱਚ 1947 ਦੀ ਵੰਡ ਤੋਂ ਪਹਿਲਾਂ ਰਾਵਲ ਪਿੰਡੀ, ਜਿਹੜਾ ਅੱਜ ਕੱਲ੍ਹ ਪਾਕਿਸਤਾਨ 'ਚ ਹੈ, ਰਾਵਲ ਪਿੰਡੀ ਦੀ ਧਰਤੀ ਤੇ 1755 ਵਿੱਚ ਇੱਕ ਬੰਦਾ ਜਨਮ ਲੈਂਦਾ ਹੈ ਜਿਹਦਾ ਨਾਮ ਹੈ ਦਿਆਲ ਦਾਸ। ਉਹ ਜਿਹੜਾ ਦਿਆਲ ਦਾਸ ਹੈ, ਚੰਗਾ ਬੰਦਾ ਹੈ, ਉਹ ਸਿੱਖ ਧਰਮ ਨੂੰ ਬੜਾ ਅਦਬ ਦਿੰਦਾ ਹੈ, ਗੁਰੂ ਘਰ ਨਾਲ ਜੁੜਿਆ ਹੋਇਆ। ਪਰ ਸਾਡੇ ਧਰਮ ਅੰਦਰ ਉਸ ਵੇਲੇ ਕਈ ਤਰ੍ਹਾਂ ਦੀਆਂ ਕਮੀਆਂ ਕਮਜ਼ੋਰੀਆਂ ਆ ਗਈਆਂ ਸਨ। ਤੁਸੀਂ ਹੈਰਾਨ ਹੋਵੋਗੇ, ਸਿੱਖ ਆਨੰਦ ਕਾਰਜ ਕਰਨੋਂ ਹਟ ਗਏ ਸਨ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਇਹ ਅੱਗ ਦੇ ਦੁਆਲੇ ਲਾਵਾਂ ਲੈਣ ਲੱਗ ਪਏ ਸਨ। ਉਹਨਾਂ ਵੇਲਿਆਂ ਅੰਦਰ ਜਾਂ ਪੱਥਰ ਪੂਜਾ ਜਾਂ ਧਾਗੇ ਤਵੀਤ, ਹੋਰ ਕਈ ਤਰ੍ਹਾਂ ਦੀਆਂ ਗੁਰਮਤ ਤੋਂ ਟੁੱਟ ਕੇ ਮਨਮੱਤਾਂ ਸ਼ੁਰੂ ਹੋ ਗਈਆਂ। ਦਿਆਲ ਦਾਸ ਸੀ ਨਾ ਜਿਹੜਾ, ਇਹਨੇ ਮਨ ਵਿੱਚ ਸੋਚਿਆ ਵੀ ਸਿੱਖਾਂ ਦੇ ਕਰਮ ਤੇ ਇਹ ਹੈ ਨਹੀਂ, ਇਹ ਕਰੀ ਕੀ ਜਾ ਰਹੇ ਨੇ। ਇਹਨੇ ਉਸ ਵੇਲੇ ਰਾਵਲ ਪਿੰਡੀ ਅੰਦਰ 1851 ਵਿੱਚ ਇੱਕ ਨੀਂਹ ਰੱਖ ਕੇ ਇੱਕ ਡੇਰਾ ਬਣਾ ਲਿਆ, ਕਹਿ ਲਓ ਉਹਦਾ ਨਾਮ ਰੱਖ ਦਿੱਤਾ ਨਿਰੰਕਾਰੀ ਧਾਮ। ਨਿਰੰਕਾਰੀ, ਨਿਰੰਕਾਰੀ ਸ਼ਬਦ ਤਾਂ ਪੈ ਗਿਆ, ਇਹ ਆਪਣੀ ਜ਼ੁਬਾਨ ਤੋਂ ਇਉਂ ਕਹਿ ਲਓ ਵਾਰ ਵਾਰ ਆਖਦਾ ਸੀ ਵੀ ਨਿਰੰਕਾਰ ਨਾਲ ਜੁੜੋ, ਨਿਰੰਕਾਰ ਨਾਲ ਜੁੜੋ। ਜਿਵੇਂ ਆਪਾਂ ਆਖਦੇ ਹਾਂ ਅਕਾਲ ਪੁਰਖ ਦੇ ਪੁਜਾਰੀ ਬਣੋ, ਨਿਰੰਕਾਰ ਨਾਲ ਜੁੜੋ ਤੇ ਕਰਮ ਕਾਂਡ ਛੱਡ ਦਿਓ। ਤੁਸੀਂ ਹੈਰਾਨ ਹੋਵੋਗੇ, ਬੰਦਾ ਇੰਨਾ ਚੰਗਾ ਸੀ, ਲੋਕੀ ਅੱਗ ਦੇ ਦੁਆਲੇ ਲਾਵਾਂ ਲੈਂਦੇ ਸੀ। ਇਹਨੇ ਆਪਣਾ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਕਰਵਾਇਆ ਤੇ ਵਿਰੋਧ ਤਾਂ ਝੱਲੀ ਸੀ ਆਪਣੇ ਲੋਕਾਂ ਦੀ ਹੀ। ਇਹ ਚੰਗਾ ਬੰਦਾ ਸੀ, ਨਿਰੰਕਾਰ ਜਪਣ ਕਰਕੇ ਉਹ ਨਿਰੰਕਾਰੀ ਧਾਮ ਬਣ ਗਿਆ, ਇੱਕ ਛੋਟਾ ਜਿਹਾ ਸਥਾਨ ਬਣ ਗਿਆ। ਇਹਨੇ ਕੋਈ ਗੁਰਮਤ ਤੋਂ ਉਲਟ ਕਰਮ ਨਹੀਂ ਕੀਤਾ, ਇਹ ਚੜ੍ਹਾਈ ਕਰ ਗਿਆ। ਇਹਦੀ ਜਗ੍ਹਾ ਇਹਦਾ ਪੁੱਤ ਜਿਹਦਾ ਨਾਮ ਹੈ ਦਰਬਾਰਾ ਸਿੰਘ, ਉਹ ਦਰਬਾਰਾ ਸਿੰਘ ਨੇ ਜ਼ਿੰਮੇਵਾਰੀ ਸੰਭਾਲ ਲਈ ਉਸ ਅਸਥਾਨ ਦੀ। ਲੋਕ ਜੁੜਦੇ ਗਏ, ਭਲੇ ਦੇ ਕੰਮ ਕਰਦੇ ਗਏ। ਦਰਬਾਰਾ ਸਿੰਘ ਨੇ ਵੀ ਕੋਈ ਮਾੜਾ ਕਰਮ ਨਹੀਂ ਕੀਤਾ, ਸਮੇਂ ਨਾਲ ਉਹ ਚੜ੍ਹਾਈ ਕਰ ਗਿਆ। ਤੀਜੀ ਥਾਂ ਬਹਿ ਗਿਆ ਗੁਰਦਿੱਤ ਸਿੰਘ। ਗੁਰਦਿੱਤ ਸਿੰਘ ਵੀ ਕੁਛ ਹੱਦ ਤੱਕ ਗੁਰੂ ਨਾਨਕ ਸਾਹਿਬ ਦੇ ਘਰ ਦਾ ਅਦਬ ਸਤਿਕਾਰ ਹੀ ਕਰਦਾ ਰਿਹਾ। ਇਹਨੇ ਇੱਕ ਕੰਮ ਮਾੜਾ ਕੀਤਾ ਸੀ, ਉਹ ਕੰਮ ਇਹ ਕੀਤਾ, ਇਹਨੇ ਬਰਸੀ ਮਨਾਉਣੀ ਸ਼ੁਰੂ ਕੀਤੀ ਦਿਆਲ ਦਾਸ ਦੀ, ਆਪਣੇ ਦਾਦੇ ਦੀ। ਜਦੋਂ ਬਰਸੀ ਮਨਾਉਣੀ ਸ਼ੁਰੂ ਕੀਤੀ ਮਨਾਵੇ, ਪਰ ਉੱਥੇ ਪੰਗਤੀ ਵਰਤੀ ਬਾਣੀ ਦੀ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਤੁਸੀਂ ਸਮਝਦੇ ਹੋ ਮੇਰੀ ਬੇਨਤੀ, ਦਿਆਲ ਦਾਸ ਨੂੰ ਗੁਰੂ ਬਣਾਉਣ ਵਾਸਤੇ। ਹੁਣ ਪੰਗਤੀ ਦੇ ਅਰਥ ਤੇ ਵੱਖਰੇ ਨੇ ਵੀ ਜੇ ਸਤਿਗੁਰੂ ਦਿਆਲੂ ਹੋ ਗਿਆ ਤੇ ਸਿੱਖ ਦੀ ਸ਼ਰਧਾ ਪੂਰੀ ਹੁੰਦੀ ਹੈ। ਉਹਨੇ ਆਹ ਪੰਗਤੀ ਤਾਂ ਵਰਤੀ ਕਿ ਜਿਹੜਾ ਦਿਆਲ ਦਾਸ ਹੈ ਉਹਦਾ ਨਾਮ ਦਿਆਲ ਸੀ, ਤੇ ਉਹਨੇ ਤਾਂ ਕਰਕੇ ਲੋਕਾਂ ਵਿੱਚ ਇਹ ਪੰਗਤੀ ਪ੍ਰਚਾਰੀ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਵੀ ਜੇ ਤੁਹਾਡਾ ਗੁਰੂ ਦਿਆਲ ਦਾਸ ਹੋਵੇ ਤੁਹਾਡੀ ਸ਼ਰਧਾ ਪੂਰੀ ਹੋਵੇਗੀ। ਇਹਨੇ ਇੰਨਾ ਕੁ ਕੰਮ ਮਾੜਾ ਕੀਤਾ ਸੀ, ਜ਼ਿਆਦਾ ਨਹੀਂ ਕੀਤਾ, ਇਹਨੇ ਇੰਨਾ ਕੰਮ ਮਾੜਾ ਕੀਤਾ। ਪਰ ਜਿਹੜਾ ਗੁਰਦਿੱਤ ਸਿੰਘ ਸੀ ਨਾ, ਇਹਨੇ ਕੁਛ ਬੰਦੇ ਆਪਣੇ ਡੇਰੇ ਦੇ ਪ੍ਰਚਾਰ ਪ੍ਰਸਾਰ ਵਾਸਤੇ ਭਰਤੀ ਕੀਤੇ ਸਨ। ਉਹਨਾਂ ਵਿੱਚ ਇੱਕ ਬੂਟਾ ਸਿੰਘ ਸੀ, ਜਿਹੜਾ ਬੂਟਾ ਸਿੰਘ ਸੀ ਇਹ ਹੱਦ ਦਰਜੇ ਦਾ ਵਸ਼ਈ ਬੰਦਾ ਤੇ ਨਸ਼ਈ ਬੰਦਾ ਸੀ। ਕਰਤਾ ਨਿਰੰਕਾਰੀ ਧਾਮ ਦਾ ਪ੍ਰਚਾਰ ਸੀ, ਪਰ ਸੀ ਵਸ਼ਈ ਤੇ ਨਸ਼ਈ। ਇੱਕ ਦਿਨ ਬੂਟਾ ਸਿੰਘ ਸ਼ਰਾਬ ਪੀ ਕੇ ਤੇ ਨਿਰੰਕਾਰੀ ਧਾਮ ਦੇ ਅੰਦਰ ਆ ਗਿਆ, ਭਰੀ ਸੰਗਤ ਦੇ ਅੰਦਰ ਆ ਗਿਆ। ਉਸ ਵੇਲੇ ਗੁਰਦਿੱਤ ਸਿੰਘ ਨੇ ਵਿਰੋਧਤਾ ਕੀਤੀ, ਉਹਨੇ ਆਖਿਆ ਵੀ ਤੂੰ ਇਹ ਚੰਗਾ ਕੰਮ ਨਹੀਂ ਕੀਤਾ, ਉਹਨੂੰ ਡੇਰੇ ਵਿੱਚੋਂ ਆਪਣੇ ਵਿੱਚੋਂ ਕੱਢ ਦਿੱਤਾ। ਇਹ 47 ਦੀ ਵੰਡ ਤੋਂ ਪਹਿਲਾਂ ਦੀ ਗੱਲ ਹੈ, ਇਹਦੇ ਨਾਲ ਹੀ ਸਾਡਾ ਪਿਛੋਕੜ ਜੁੜਿਆ। ਉਹਨੂੰ ਬਾਹਰ ਕੱਢ ਦਿੱਤਾ ਡੇਰੇ ਵਿੱਚੋਂ। ਹੁਣ ਕੀ ਹੋਇਆ ਵੀ ਫਿਰ ਵੰਡ ਹੋ ਗਈ, ਵੰਡ ਹੋ ਗਈ ਤੇ ਜਿਹੜਾ ਅਸਲੀ ਨਿਰੰਕਾਰੀ ਸੀ ਨਾ ਜਿਹੜੇ, ਉੱਥੇ ਉੱਥੇ ਰਹਿ ਗਏ। ਜਿਹੜਾ ਬੂਟਾ ਸਿੰਘ ਸੀ ਜਿਹਨੇ ਸ਼ਰਾਬ ਪੀਤੀ ਸੀ, ਉਹਨੇ ਆਪਣੇ ਨਾਲ ਇੱਕ ਬੰਦਾ ਹੋਰ ਰਲਾ ਲਿਆ, ਉਹਦਾ ਨਾਮ ਸੀ ਅਵਤਾਰ ਸਿੰਘ। ਉਹਨੂੰ ਰਲਾ ਕੇ ਨਾਲ 47 ਦੀ ਵੰਡ ਤੋਂ ਬਾਅਦ ਦਿੱਲੀ ਵਿੱਚ ਪਹਾੜ ਗੰਜ ਦੀ ਜਗ੍ਹਾ ਤੇ ਛੋਟੀ ਦੀ ਜਗ੍ਹਾ ਲੈ ਕੇ ਕਿਰਾਏ ਤੇ, ਕਿਸੇ ਵੇਲੇ ਕਿਰਾਏ ਤੇ ਲਈ ਤੇ ਨਵੇਂ ਸਿਰਿਓਂ ਇੱਕ ਨਕਲੀ ਨਿਰੰਕਾਰੀ ਧੰਮ ਸ਼ੁਰੂ ਕਰ ਦਿੱਤਾ। ਕਿਉਂਕਿ ਵਿੱਚ ਰਹਿ ਕੇ ਆਏ ਸਨ, ਪਤਾ ਸੀ ਨਾ ਪ੍ਰਬੰਧ ਦਾ ਉਹਨਾਂ ਨੂੰ ਵੀ ਕਿਵੇਂ ਚੱਲਦਾ। ਹੁਣ ਬੂਟਾ ਸਿੰਘ ਤੇ ਅਵਤਾਰ ਸਿੰਘ ਦੋ ਬੰਦੇ ਨੇ ਅਸਲੀ ਨਿਰੰਕਾਰੀ ਧਾਮ ਤੇ ਪਿੱਛੇ ਰਹਿ ਗਿਆ ਤੇ ਇਹਨਾਂ ਕੀ ਕੀਤਾ ਵੀ ਇੱਕ ਨਕਲੀ ਨਿਰੰਕਾਰੀ ਧਾਮ ਸ਼ੁਰੂ ਕਰ ਦਿੱਤਾ ਆਮ ਲੋਕਾਂ ਨੂੰ ਭਰਮਾ ਕੇ ਰੱਬ ਦੇ ਨਾਮ ਦਾ ਹੁਕਾ ਦੇ ਕੇ ਤੇ ਉਹਨਾਂ ਲੋਕਾਂ ਨੂੰ ਆਪਣੇ ਡੇਰੇ ਨਾਲ ਜੋੜ ਲਿਆ। ਜਿਵੇਂ ਜਿਵੇਂ ਇਹਨਾਂ ਦੇ ਪੂੰਜੀ ਆਉਣ ਲੱਗੀ ਇਹਨਾਂ ਆਪਣੀ ਜਗ੍ਹਾ ਲੈ ਲਈ। ਹੁਣ ਇਹ ਕੁਦਰਤੀ ਗੱਲ ਹੈ, ਇਹ ਅੱਜ ਤੱਕ ਵੀ ਚੱਲਦੀ ਆ ਰਹੀ ਹੈ ਵੀ ਨੋਟ ਦੀ ਤੇ ਵੋਟ ਦੀ ਬੜੀ ਵੱਡੀ ਸਾਂਝ ਹੈ। ਜਿਹੜੇ ਪਖੰਡ ਦੇ ਡੇਰੇ ਨੇ ਉਹਨਾਂ ਨੂੰ ਨੋਟ ਚਾਹੀਦੇ ਨੇ, ਜਿਹੜੀਆਂ ਸਰਕਾਰਾਂ ਵਕਤੀ ਉਹਨਾਂ ਨੂੰ ਵੋਟ ਚਾਹੀਦੀ ਹੈ। ਤਾਂ ਹੀ ਜਿਹੜੀਆਂ ਸਰਕਾਰਾਂ ਕਈ ਵਾਰੀ ਡੇਰਿਆਂ ਨੂੰ ਪ੍ਰਮੋਟ ਕਰਦੀਆਂ ਵੀ ਤੁਸੀਂ ਸਾਨੂੰ ਵੋਟ ਦਿਓ ਅਸੀਂ ਤੁਹਾਨੂੰ ਨੋਟ ਦਿਆਂਗੇ, ਆ ਤੁਸੀਂ ਸਰਸੇ ਵਾਲਾ ਵੇਖ ਲਵੋ, ਹਾਲਾਂਕਿ ਮੇਰੇ ਪਿੰਡ ਵਿੱਚ ਤੇ ਉਹਦਾ ਡੇਰਾ ਹੈ, ਤੁਸੀਂ ਵੇਖ ਲਓ। ਚੌਥੇ ਦਿਨ ਬਾਹਰ ਆ ਜਾਂਦਾ। ਕਾਰਨ ਕੀ ਹੈ? ਕਿੱਡਾ ਵੱਡਾ ਗੁਨਾਹਗਾਰ ਬੰਦਾ ਹੈ, ਝੂਠੇ ਸੌਦੇ ਵਾਲਾ, ਬਲਾਤਕਾਰੀ ਉਹ ਹੈ, ਕਤਲ ਉਹਨੇ ਕੀਤੇ ਨੇ, ਪਰ ਚੌਥੇ ਦਿਨ ਬਾਹਰ ਕਿਉਂ ਆਉਂਦਾ? ਕਾਰਨ ਇਹ ਹੈ ਵੀ ਨੋਟ ਤੇ ਵੋਟ ਦੀ ਸਾਂਝ ਹੈ। ਉਸੇ ਵੇਲੇ ਵੀ ਇਹ ਭਾਣਾ ਵਾਪਰਿਆ ਵੀ ਅਵਤਾਰ ਸਿਉਂ ਨੇ ਸਰਕਾਰੀ ਸ਼ਹਿ ਤੇ ਆਪਣਾ ਡੇਰਾ ਵੱਡਾ ਕਰਦਾ ਗਿਆ ਕਰਦਾ ਗਿਆ। ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ, ਪਰ ਉਹਨੇ ਕੁਛ ਸਿੱਖੀ ਦੇ ਵਿਰੁੱਧ ਕੰਮ ਕੀਤੇ। ਉਹ ਕੀ ਕੀਤੇ? ਨੰਬਰ ਇੱਕ, ਉਹਨੇ ਇੱਕ ਕੰਮ ਕੀਤਾ, ਆਪਣੀ ਘਰਵਾਲੀ ਨੂੰ ਤੱਕੜੀ ਵਿੱਚ ਬਿਠਾ ਕੇ ਤੇ ਪੈਸੇ ਨਾਲ ਤੋਲਿਆ, ਮਾਇਆ ਨਾਲ। ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ, ਭਾਵੇਂ ਕੋਈ ਸੋਨੇ ਨਾਲ ਤੋਲੀ ਚੱਲੇ ਆਪਣੇ ਘਰਵਾਲੀ ਨੂੰ, ਪਰ ਉਹਨੇ ਇਕੱਲਾ ਤੋਲਿਆ ਹੀ ਨਹੀਂ, ਉੱਪਰ ਇੱਕ ਪੰਕਤੀ ਲਿਖੀ, ਆਪੇ ਕੰਡਾ ਤੋਲ ਤਰਾਜੀ, ਪ੍ਰਭ ਆਪੇ ਤੋਲ ਤਲਾਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪੰਕਤੀ ਲਿਖੀ ਵੀ ਇਹ ਮੈਂ ਨਹੀਂ ਤੋਲ ਰਿਹਾ, ਇਹ ਤੇ ਰੱਬ ਦਾ ਹੀ ਹੁਕਮ ਹੈ ਵੀ ਇਹ ਰਾਜ ਮਾਤਾ ਜਗਤ ਦੀ ਤੇ ਇਹਨੂੰ ਤੇ ਗੁਰੂ ਪਰਮਾਤਮਾ ਦੀ ਕਿਰਪਾ ਹੀ ਇੰਨੀ ਵਰਤ ਗਈ ਹੈ ਵੀ ਇਹ ਰੱਬ ਹੀ ਤੁਲਾ ਰਿਹਾ। ਉਹ ਆਪਣੇ ਘਰ ਵਾਲੀ ਨੂੰ ਤੱਕੜੀ ਵਿੱਚ ਬਿਠਾ ਕੇ ਮਾਇਆ ਨਾਲ ਤੋਲਦਾ, ਸਿੱਖ ਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਪੰਕਤੀਆਂ ਵਰਤੀਆਂ ਉਹੋ ਜਿਹੀਆਂ ਵਿਚਕਾਰੋਂ ਕੱਢ ਕੇ। ਫਿਰ ਉਹਨੇ ਅਗਲਾ ਕੰਮ ਕੀਤਾ, ਉਹਨੇ ਕੀ ਕੀਤਾ, ਸਿੱਖਾਂ ਨੂੰ ਚੈਲੰਜ ਕਰਕੇ ਕੰਮ ਕੀਤੇ। ਉਹਨੇ ਕਹਿਣ ਲੱਗਿਆ, ਤੁਹਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਪਿਆਰੇ ਬਣਾਏ ਸਨ, ਮੈਂ ਸੱਤ ਸਿਤਾਰੇ ਬਣਾਉਣੇ। ਉਹਨੇ ਸੱਤ ਸਿਤਾਰੇ ਬਣਾਏ, ਸੱਤ ਸਿਤਾਰੇ ਬਣਾ ਕੇ ਤੇ ਇਵੇਂ ਕਰਮ ਕਾਂਡ ਕੀਤਾ, ਆਮ ਲੋਕਾਂ ਵਿੱਚ ਪ੍ਰਚਾਰਿਆ ਵੀ ਅਵਤਾਰ ਸਿੰਘ ਜਿਹੜਾ ਸਮਰੱਥ ਗੁਰੂ ਹੈ ਤੇ ਉਹ ਸੱਤ ਸਿਤਾਰੇ ਬਣਾ ਕੇ ਤੇ ਇਵੇਂ ਆਪਣੇ ਪੰਥ ਦਾ ਵਾਧਾ ਕਰ ਰਿਹਾ। ਸਿੱਖ ਉਸ ਵੇਲੇ ਵੀ ਅੰਦਰੋਂ ਦੁਖੀ ਹੋਏ। ਸਰਕਾਰੀ ਦਰਬਾਰਾ ਇਹਨਾਂ ਨੂੰ ਸ਼ਹਿ ਦਿੰਦਾ ਸੀ। ਉਹਨੇ ਅਗਲਾ ਕੰਮ ਇੱਕ ਹੋਰ ਕੀਤਾ, ਉਹਨੇ ਇੱਕ ਰਚਨਾ ਕੀਤੀ, ਤੁਕਾਬੰਦੀ ਕਰਕੇ ਐਵੇਂ ਤੋੜ ਮਰੋੜ ਕੇ ਸ਼ਬਦ, ਉਹਨੂੰ ਨਾਮ ਦਿੱਤਾ ਅਵਤਾਰ ਬਾਣੀ। ਤੁਸੀਂ ਅੱਜ ਵੀ ਦੁਕਾਨਾਂ ਤੇ ਜਾਓ ਨਾ, ਇਹ ਅਵਤਾਰ ਬਾਣੀ ਅੱਜ ਵੀ ਮਿਲ ਜਾਂਦੀ ਹੈ, ਇਹ ਉਹਦਾ ਲਿਖਿਆ ਹੋਇਆ ਗ੍ਰੰਥ ਅੱਜ ਵੀ ਮਿਲ ਜਾਂਦਾ। ਅਵਤਾਰ ਬਾਣੀ ਰਚਦਾ ਫਿਰੇ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਉਹਨੇ ਰਚ ਕੇ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਬੇਅੰਤ ਮੰਦੀ ਸ਼ਬਦਾਵਲੀ ਵਰਤੀ ਉਹਨੇ। ਸਿੱਖ ਉਸ ਵੇਲੇ ਵੀ ਬਹੁਤ ਤੜਫੇ, ਨਿੱਤ ਦਿਹਾੜੇ ਕਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਰਤ ਕੇ, ਕਦੀ ਗੁਰੂ ਨਾਨਕ ਸਾਹਿਬ ਦੇ ਘਰ ਪ੍ਰਤੀ ਬੋਲਕ ਬੋਲ ਬੋਲ ਕੇ, ਕਦੀ ਸੱਤ ਸਿਤਾਰੇ ਬਣਾ ਕੇ, ਇਵੇਂ ਤੁਸੀਂ ਸਿੱਖਾਂ ਨੂੰ ਜਲੀਲ ਕਰ ਰਹੇ ਹੋ ਨਿੱਤ ਦਿਹਾੜੇ। ਆਖਰ ਇੱਕ ਵੇਲਾ ਆਉਂਦਾ, ਇਹ ਅਵਤਾਰ ਸਿਉਂ ਵੀ ਚੜ੍ਹਾਈ ਕਰ ਗਿਆ, ਇਹਦੀ ਜਗ੍ਹਾ ਹੁਣ ਗੁਰਵਚਨਾ ਨਿਰੰਕਾਰੀਆ ਬਹਿੰਦਾ। ਇਹ ਮੈਂ ਲੜੀ ਤਾਂ ਬਣਾ ਕੇ ਲੈ ਕੇ ਆਇਆ, ਦਿਆਲ ਦਾਸ ਉਹਦਾ ਪੁੱਤ ਦਰਬਾਰਾ ਸਿਉਂ, ਤੀਜੀ ਥਾਂ ਗੁਰਦਿੱਤ ਸਿਉਂ, ਉਹ ਇੱਕ ਪਾਸੇ ਰਹਿ ਗਏ। ਵੰਡ ਹੋ ਗਈ 47 ਦੀ, ਪਹਾੜਗੰਜ ਸ਼ੁਰੂ ਕੀਤਾ ਬੂਟਾ ਸਿਉਂ ਅਵਤਾਰ ਸਿਉਂ ਨੇ, ਗੁਰੂ ਘਰ ਦੇ ਵਿਰੁੱਧ ਕਈ ਕੰਮ ਕੀਤੇ। ਅਵਤਾਰ ਸਿਉਂ ਤੋਂ ਬਾਅਦ ਗੁਰਬਚਨਾ ਨਿਰੰਕਾਰੀਆ ਬਹਿ ਗਿਆ। ਜਦੋਂ ਇਹ ਬਹਿੰਦਾ, ਇਹਨੇ ਤੇ ਹੱਦ ਬੰਨੇ ਪਾਰ ਕਰ ਦਿੱਤੇ। ਥਾਂ ਥਾਂ ਬਰਾਂਚਾਂ ਮਨਾ ਕੇ ਡੇਰੇ ਕਈ ਥਾਵਾਂ ਤੇ ਬਣ ਗਏ। ਨਿੱਤ ਦਿਹਾੜੇ ਸਿੱਖੀ ਦੇ ਵਿਰੁੱਧ ਬੋਲਣਾ, ਕਈ ਕੁਛ ਕਰਨਾ। ਆਖਰ ਇੱਕ ਵੇਲਾ ਆਇਆ 13 ਅਪ੍ਰੈਲ 1978 ਈਸਵੀ ਦੀ ਵੈਸਾਖੀ। ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਪੁੱਛਾਂ, ਮੈਂ ਤੁਹਾਨੂੰ ਪਤਾ ਵੀ ਵਿਸਾਖੀ ਗੁਰੂ ਘਰ ਵਿੱਚ ਕਦੋਂ ਤੋਂ ਮਨਾਉਣੀ ਆਰੰਭ ਹੋਈ ਹੈ? ਤੀਜੇ ਪਾਤਸ਼ਾਹ ਵੇਲੇ ਤੋਂ, ਇਹ ਭੁੱਲੋ ਨਾ। ਗੁਰੂ ਅਮਰਦਾਸ ਜੀ ਦੇ ਵੇਲੇ ਇੱਕ ਸਿੱਖ ਹੋਇਆ ਭਾਈ ਪਾਰੋ ਜੁਲਕਾ, ਉਹਨਾਂ ਬੇਨਤੀ ਕੀਤੀ ਸੀ ਪਾਤਸ਼ਾਹ ਗੁਰੂ ਘਰ ਵਿੱਚ ਇੱਕ ਇਹੋ ਜਿਹਾ ਦਿਨ ਨਿਯਤ ਕਰ ਦਵੋ, ਸਮੁੱਚੀਆਂ ਸੰਗਤਾਂ ਇੱਕੋ ਜਗ੍ਹਾ ਇਕੱਤਰ ਹੋਣ। ਉਸ ਵੇਲੇ ਤੋਂ ਗੁਰੂ ਘਰ ਵਿੱਚ ਵਿਸਾਖੀ ਮਨਾਈ ਜਾਂਦੀ ਹੈ। ਇਹਦਾ ਮਤਲਬ ਇਹ ਹੋਇਆ ਕਿ ਇਹ ਤੇ ਸਾਰੇ ਲੋਕਾਂ ਨੂੰ ਪਤਾ ਹੈ ਨਾ ਵੀ ਸਿੱਖ ਵਿਸਾਖੀ ਦਾ ਦਿਹਾੜਾ ਬੜੀ ਭਾਵਨਾ ਨਾਲ ਮਨਾਉਂਦਾ। ਜਦੋਂ 1978 ਈਸਵੀ ਦੀ ਵਿਸਾਖੀ ਦਾ ਵੇਲਾ ਆਇਆ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਿੱਖਾਂ ਨੇ ਵਿਸਾਖੀ ਮਨਾਉਣੀ ਹੈ, ਸਰਕਾਰੀ ਸ਼ਹਿ ਤੇ ਗੁਰਬਚਨੇ ਨਿਰੰਕਾਰੀਏ ਨੇ ਉਸੇ ਦਿਨ ਅੰਮ੍ਰਿਤਸਰ ਸਾਹਿਬ ਵਿਖੇ ਆਪਣਾ ਸਮਾਗਮ ਰੱਖ ਲਿਆ। ਸਿੱਖ ਨੂੰ ਫਿਰ ਵੀ ਕੋਈ ਇਤਰਾਜ਼ ਨਹੀਂ, ਉਹਨੇ ਸਮਾਗਮ ਰੱਖਿਆ। ਇੱਕ ਪਾਸੇ ਸਿੱਖ ਵਿਸਾਖੀ ਮਨਾ ਰਹੇ ਨੇ, ਦੂਜੇ ਪਾਸੇ ਗੁਰਬਚਨਾ ਨਿਰੰਕਾਰੀਆ ਗੁਰੂ ਘਰ ਦੇ ਪਤੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਤੀ ਬੇਅੰਤ ਬੋਲ ਕਬੋਲ ਜਿਹੜੇ ਮੈਂ ਕਹਿ ਨਹੀਂ ਸਕਦਾ, ਇੱਥੋਂ ਤੱਕ ਸ਼ਬਦ ਵਰਤਦਾ, ਮੈਂ ਸਿੱਖਾਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਆਪਣਾ ਪੈਰ ਰੱਖ ਕੇ ਇਹਨਾਂ ਦੇ ਸਾਹਮਣੇ ਲਤਾੜ ਕੇ ਨਿਕਲ ਜਾਵਾਂਗਾ, ਇਹਨਾਂ ਦੀ ਹੈਸੀਅਤ ਨਹੀਂ ਹੈ ਮੇਰਾ ਕੁਛ ਕਰ ਸਕਣ। ਬਹੁਤ ਕੁਛ ਵਾਪਰਦਾ ਇਹੋ ਜਿਹਾ। ਜਦੋਂ ਇਹ ਗੱਲ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਤ ਬਾਬਾ ਜਰਨੈਲ ਸਿੰਘ ਜੀ ਕੋਲ ਪਹੁੰਚੀ ਵੀ ਉਹ ਆਪਣੇ ਪ੍ਰੋਗਰਾਮ ਦੇ ਅੰਦਰ ਗੁਰੂ ਸਾਹਿਬ ਜੀ ਦੇ ਪ੍ਰਤੀ ਬੇਅੰਤ ਮੰਦੇ ਚੰਗੇ ਬੋਲ ਬੋਲ ਰਿਹਾ, ਸੰਤਾਂ ਨੇ ਉਸ ਵੇਲੇ ਸਰਕਾਰੀ ਦਰਬਾਰੇ ਨੂੰ ਆਖਿਆ। ਇੱਕ ਇੱਕ ਮੈਂ ਤੁਹਾਨੂੰ, ਜੀਵਨ ਸਿੰਘ ਉਮਰਾ ਨੰਗਲ ਉਸ ਵੇਲੇ ਦਾ ਉੱਚ ਅਹੁਦੇ ਤੇ ਬੈਠਾ ਅਧਿਕਾਰੀ ਹੈ, ਉਹਨੂੰ ਆਖਿਆ ਉਹਨੂੰ ਰੋਕੋ। ਉਹਨਾਂ ਹੱਥ ਖੜੇ ਕਰ ਦਿੱਤੇ ਸੀ, ਕੁਛ ਨਹੀਂ ਕਰ ਸਕਦੇ। ਇੱਕ ਅਖੰਡ ਕੀਰਤਨੀ ਜਥੇ ਵਿੱਚੋਂ ਹੋਏ ਨੇ ਬੜੀ ਮਹਾਨ ਆਤਮਾ ਬਾਬਾ ਫੌਜਾ ਸਿੰਘ ਦੀ, ਉਹਨਾਂ ਦਾ ਵੀ ਇੱਕ ਪਾਸੇ ਸਮਾਗਮ ਚੱਲਦਾ ਸੀ। ਉਹਨਾਂ ਕੋਲ ਖਬਰ ਪਹੁੰਚੀ, ਉਹ ਸੰਤਾਂ ਕੋਲ ਆਏ ਤੇ ਸੰਤਾਂ ਨੇ ਇੱਕ ਵਿਚਾਰ ਬਣਾਈ ਤੇ ਬਾਬਾ ਫੌਜਾ ਸਿੰਘ ਨੇ ਵੀ ਜੇ ਇਹ ਸਰਕਾਰੀ ਦਰਬਾਰੇ ਦੇ ਲੋਕ ਨਹੀਂ ਰੋਕਦੇ ਤੇ ਆਪਾਂ ਕੁਝ ਸਿੰਘ ਘੱਲ ਕੇ ਤੇ ਉਹਨੂੰ ਰੋਕਦੇ ਹਾਂ ਵੀ ਤੂੰ ਇਹੋ ਜਿਹੇ ਮੰਦੇ ਬੋਲ ਬੋਲਦੇ। ਕੇਵਲ ਉਹਨੂੰ ਵਿਚਾਰ ਕਰਨ ਵਾਸਤੇ 100 ਦੇ ਕਰੀਬ ਕਹਿ ਲਓ ਇੱਕ ਜਥਾ ਗਿਆ ਸਿੱਖਾਂ ਦਾ। ਉਹਨਾਂ ਦੇ ਹੱਥ ਵਿੱਚ ਕੋਈ ਸ਼ਸਤਰ ਨਹੀਂ ਸੀ, ਇਹ ਗੱਲ ਯਾਦ ਰੱਖਿਓ। ਜੇ ਸ਼ਸਤਰ ਹੁੰਦੇ ਤੇ ਕੋਈ ਮਾਹੌਲ ਵੱਖਰਾ ਹੁੰਦਾ। ਜਦੋਂ ਉਹ ਇਹਦੇ ਚੱਲਦੇ ਸਮਾਗਮ ਵਿੱਚ ਗਏ ਰੋਕਣ ਵਾਸਤੇ, ਇਹਨੇ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ, ਇਹਨੇ ਸਿੱਖਾਂ ਦੀ ਗੱਲ ਸੁਣਨ ਦੀ ਬਜਾਏ ਇਹਦੇ ਗੁੰਡਿਆਂ ਨੇ ਸਿੱਖਾਂ ਤੇ ਹਮਲਾ ਕੀਤਾ, 13 ਸਿੰਘ ਸ਼ਹੀਦ ਕਰ ਦਿੱਤੇ ਤੇ 78 ਸਿੰਘ ਜ਼ਖਮੀ ਕਰ ਦਿੱਤੇ। ਵਿਸਾਖੀ ਵਾਲੇ ਦਿਨ 1978 ਨੂੰ ਜਦੋਂ 78 ਸਿੰਘ ਜ਼ਖਮੀ ਹੋਏ, 13 ਸਿੰਘ ਸ਼ਹੀਦ ਹੋ ਗਏ, ਤੇ ਹੈਰਾਨਗੀ ਦੀ ਗੱਲ ਹੈ ਕਿ ਉਸ ਵੇਲੇ ਦੀਆਂ ਸਰਕਾਰਾਂ ਨੇ ਏਡਾ ਵੱਡਾ ਭਾਣਾ ਵਾਪਰ ਗਿਆ, ਗੁਰਬਚਨੇ ਨਿਰੰਕਾਰੀਏ ਨੂੰ ਸਰਕਾਰੀ ਗੱਡੀਆਂ ਵਿੱਚ ਬਿਠਾ ਕੇ ਉਹਨੂੰ ਬਿਲਕੁਲ ਸੇਫ ਦਿੱਲੀ ਪਹੁੰਚਾ ਦਿੱਤਾ। ਉਹ ਜਿਹੜੇ ਸ਼ਹੀਦ ਸਿੰਘ ਸਨ ਜ਼ਖਮੀ, ਉਹਨਾਂ ਨੂੰ ਕਿਸੇ ਨੇ ਨਹੀਂ ਚੁੱਕਿਆ, ਉਹਨਾਂ ਨੂੰ ਜੇ ਚੁੱਕਿਆ ਤੇ ਉਹ ਸੰਗਤਾਂ ਨੇ ਸੰਭਾਲਿਆ ਤੇ ਹੌਸਪੀਟਲ ਪਹੁੰਚਾਇਆ। ਆਖਿਰ ਫਿਰ ਇਹ ਕੇਸ ਚੱਲਦਾ। ਹੁਣ ਜਦੋਂ ਕੇਸ ਚੱਲਦਾ ਤੇ ਕੁਦਰਤੀ ਗੱਲ ਹੈ ਨਾ ਵੀ ਜਿੱਥੇ ਘਟਨਾ ਵਾਪਰੀ ਹੈ ਕੇਸ ਉੱਥੇ ਚੱਲੇ। ਇਹਨਾਂ ਨਿਰੰਕਾਰੀਆਂ ਆਖਿਆ ਵੀ ਨਹੀਂ, ਅਸੀਂ ਅੰਮ੍ਰਿਤਸਰ ਸਾਹਿਬ ਕੇਸ ਨਹੀਂ ਚਲਾਉਣਾ, ਇਹਨੂੰ ਬਦਲ ਕੇ ਹਰਿਆਣੇ ਕਰਨਾਲ ਕਰ ਦਿਓ। ਇਹ ਕੇਸ ਕਰਨਾਲ ਚੱਲਿਆ, ਬਹੁਤ ਜਲਦੀ ਫੈਸਲਾ ਸੁਣਾਇਆ। ਉਸ ਵੇਲੇ ਦੇ ਜੱਜ ਆਰ ਐਸ ਗੁਪਤੇ ਨੇ ਉਹ ਫੈਸਲਾ ਸੁਣਾ ਦਿੱਤਾ ਕਿ ਇਹਨਾਂ ਦੇ 60 ਬੰਦੇ ਸਨ, ਸੱਚੇ ਬਰੀ ਕਰ ਦਿੱਤੇ। ਦੋਸ਼ ਕੀ ਲਾਇਆ ਸਿੱਖਾਂ ਸਿਰ, ਤੁਸੀਂ ਚੱਲਦੇ ਸਮਾਗਮ ਵਿੱਚ ਕਿਉਂ ਗਏ? ਤੁਸੀਂ ਦੋਸ਼ੀ ਹੋ। 60 ਜਣੇ ਇਹਨਾਂ ਦੇ ਬਰੀ ਕਰ ਦਿੱਤੇ। ਤੁਹਾਨੂੰ ਪਤਾ ਵੀ ਗੁਰਬਤ ਨੇ ਨਿਰੰਕਾਰੀਏ ਨੇ ਫਿਰ ਇੱਕ ਬਿਆਨ ਦਿੱਤਾ ਸਿੱਖਾਂ ਨੂੰ ਅੱਗ ਲਾਉਣ ਲਈ। ਉਹਨੇ ਫਿਰ ਜਾ ਕੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਗਵਾਲੀਅਰ ਦੇ ਕਿਲੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ 52 ਜਣੇ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ, ਮੈਂ ਆਪਣੇ 60 ਬੰਦਿਆਂ ਨੂੰ ਬਰੀ ਕਰਵਾ ਕੇ ਲੈ ਗਿਆ, ਸਿੱਖ ਮੇਰਾ ਕੁਛ ਨਹੀਂ ਵਿਗਾੜ ਸਕੇ। ਯਾਦ ਰੱਖ, ਸਿੱਖੀ ਦੇ ਦੋ ਰਾਹ ਨੇ। ਪਹਿਲਾਂ ਇਹ ਪਿਆਰ ਨਾਲ ਹੀ ਇਨਸਾਫ ਮੰਗਦਾ ਹੈ, ਜੇ ਇਹਨੂੰ ਇਨਸਾਫ ਨਾ ਮਿਲੇ ਫਿਰ ਇਹ ਗੁਰੂ ਅੱਗੇ ਅਰਦਾਸ ਕਰਕੇ ਆਪਣੇ ਢੰਗ ਨਾਲ ਇਨਸਾਫ ਲੈਂਦਾ ਹੈ। ਤੁਹਾਨੂੰ ਪਤਾ ਹੈ ਫਿਰ ਇਸੇ ਅਹੰਕਾਰੀ ਪਾਪੀ ਗੁਰਬਚ ਨੇ ਨਿਰੰਕਾਰੀ ਨੂੰ ਸਰਦਾਰ ਰਣਜੀਤ ਸਿੰਘ ਤੇ ਸਰਦਾਰ ਕਾਬਲ ਸਿੰਘ, ਉਹਨਾਂ ਦੋ ਗੁਰੂ ਕਿਆ ਸਿੱਖਾਂ ਨੇ ਕਿੰਨੀ ਵੱਡੀ ਵਿਉਂਤਬੰਦੀ ਕੀਤੀ। ਇਹਦੇ ਡੇਰੇ ਵਿੱਚ ਉਹ ਇੱਕ ਕਾਰੀਗਰ ਭਰਤੀ ਹੋਏ, ਕਾਰੀਗਰ ਭਰਤੀ ਹੋ ਕੇ ਨਿੱਤ ਦਿਹਾੜੇ ਜਾਂਦੇ ਆ, ਨਿੱਤ ਦਿਹਾੜੇ ਆਉਂਦੇ ਆ, ਉਹਨਾਂ ਦੇ ਔਜ਼ਾਰ ਚੈੱਕ ਕੀਤੇ ਜਾਂਦੇ ਨੇ। ਆਖਰ ਮੈਂ ਉਹ ਜਦੋਂ ਭਰੋਸਾ ਵੱਧ ਗਿਆ ਲੰਮੇ ਸਮੇਂ ਬਾਅਦ ਗੰਨ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਹੌਲੀ ਹੌਲੀ ਲੈ ਗਏ। ਆਖਰ ਇੱਕ ਦਿਨ ਇਹ ਪਾਪੀ ਨੂੰ ਸਰਦਾਰ ਕਾਬਲ ਸਿੰਘ ਤੇ ਰਣਜੀਤ ਸਿੰਘ ਜੀ ਨੇ ਸੋਧਾ ਲਾ ਦਿੱਤਾ। ਅੰਮ੍ਰਿਤ ਬਾਣੀ ਦੇ ਬੋਲ ਨੇ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦੀ ਹੋਈ। ਸਮੇਂ ਦੀ ਸੀਮਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਬਹਾਦਰ ਸ਼ਾਹ ਨੇ ਵੀ ਪ੍ਰਣ ਕੀਤਾ ਸੀ ਵੀ ਸਤਿਗੁਰੂ ਮੈਂ ਤੁਹਾਡਾ ਵਚਨ ਮੰਨਾਂਗਾ, ਜਦੋਂ ਤਖ਼ਤ ਮਿਲ ਗਿਆ ਮੈਨੂੰ ਜੋ ਤੁਸੀਂ ਕਹੋਗੇ। ਤੇ ਜਦੋਂ ਸਾਹਿਬ ਨੇ ਉਹਨੂੰ ਸਮਝਾਇਆ ਸੀ ਵੀ ਆ ਵਜ਼ੀਰ ਖਾਨ ਵਰਗਿਆਂ ਨੂੰ ਸਜਾਵਾਂ ਦੇ ਤੇ ਚੁਫਾਲ ਲੰਮਾ ਪੈ ਗਿਆ, ਸਤਿਗੁਰੂ ਇਹ ਕੰਮ ਨਹੀਂ ਹੁੰਦਾ, ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਰਿਆ ਸੀ। ਮੈਂ ਇੰਨੀ ਗੱਲ ਕਹਿਣੀ ਚਾਹੁੰਦਾ, ਸਿੱਖ ਨੂੰ ਇਨਸਾਫ਼ ਜਦੋਂ ਨਹੀਂ ਦਿੱਤਾ ਜਾਂਦਾ ਨਾ, ਉਹ ਗੁਰੂ ਦੀ ਟੇਕ ਲੈ ਕੇ ਇਨਸਾਫ਼ ਲੈਂਦਾ। ਇੱਥੋਂ ਇਹ ਗੱਲ ਆਰੰਭ ਹੋਈ। ਫਿਰ ਜਾ ਕੇ ਤੁਹਾਨੂੰ ਪਤਾ ਹੈ ਧਰਮ ਯੁੱਧ ਮੋਰਚੇ ਲੱਗੇ। ਵੈਸੇ ਮੋਰਚੇ ਪਹਿਲੋਂ ਪਹਿਲ ਦੋ ਲੱਗੇ ਸਨ, ਇੱਕ 82 ਵਿੱਚ 1982 ਅੰਦਰ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਵਾਸਤੇ ਵਕਤੀ ਹਕੂਮਤ ਨੇ ਉਦੋਂ ਟੱਕ ਲਾਇਆ ਸੀ ਕਪੂਰੀ। ਇੱਕ ਮੋਰਚਾ ਇੱਥੇ ਸ਼ੁਰੂ ਹੋਇਆ ਸੀ, ਇੱਕ ਮੋਰਚਾ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀਆਂ ਉਹ ਹੱਕੀ ਮੰਗਾਂ ਮੰਗਣ ਵਾਸਤੇ ਮਨਾਉਣ ਵਾਸਤੇ ਸ਼ੁਰੂ ਕੀਤਾ। ਆਖਰ ਕੀ ਹੋਇਆ, ਸਿੱਖ ਮੰਗਾਂ ਮੰਗਦੇ ਨੇ, ਇਹਨਾਂ ਦੀ ਮੰਗ ਪੂਰੀ ਕਰਨ ਦੀ ਬਜਾਏ ਨਿੱਤ ਦਿਹਾੜੇ ਨਿਰਾਦਰ ਕੀਤਾ ਜਾਂਦਾ। ਇੱਕ ਮੈਂ ਤੁਹਾਨੂੰ ਹੋਰ ਗਾਥਾ ਕਹਿਣ ਲੱਗੀ, ਬਹੁਤ ਧਿਆਨ ਨਾਲ ਸੁਣਿਓ। ਭਾਈ ਅਮਰੀਕ ਸਿੰਘ ਜੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਸਨ, ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵਾਉਣ ਵਾਸਤੇ, ਇਹ ਮੰਗਾਂ ਵਿੱਚ ਵੀ ਲਿਖਿਆ ਹੋਇਆ ਸੀ ਸੰਤਾਂ ਨੇ, ਤੇ ਇੱਕ ਪ੍ਰੋਗਰਾਮ ਉਲੀਕ ਲਿਆ ਵੀ 31 ਮਈ 1981 ਇੱਕ ਪ੍ਰੋਗਰਾਮ ਉਲੀਕਿਆ ਵੀ ਆਪਾਂ ਇੱਕ ਰੈਲੀ ਕਰਾਂਗੇ ਤੇ ਆਮ ਸ਼ਹਿਰੀ ਲੋਕਾਂ ਨੂੰ ਇਹ ਗੱਲ ਵਾਲੇ ਪਾਸੇ ਤੋਂ ਸੁਚੇਤ ਕਰਾਂਗੇ ਕਿ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਓ। ਗੁਰੂ ਕੀ ਨਗਰੀ ਹੈ, ਤੁਹਾਡੇ ਬੇਅੰਤ ਸ਼ਹਿਰ ਪਵਿੱਤਰ ਸ਼ਹਿਰ ਦਾ ਦਰਜਾ ਮਿਲੇ ਹੋਏ ਨੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਤੇ ਤੁਸੀਂ ਇਹ ਪਵਿੱਤਰ ਸ਼ਹਿਰ ਦਾ ਮਤਲਬ ਹੁੰਦਾ ਵੀ ਉੱਥੇ ਨਸ਼ਾ ਤੰਬਾਕੂ ਆਦਿਕ ਨਹੀਂ ਵਰਤਿਆ ਜਾਏਗਾ। ਜਦੋਂ ਇਹ ਸਿੱਖਾਂ ਨੇ ਵਿਚਾਰ ਬਣਾਇਆ, ਉਹਨਾਂ ਕੀ ਕੀਤਾ, ਉਹਨਾਂ ਦੋ ਦਿਨ ਜਿਹੜੇ ਸਿੱਖੀ ਦੇ ਵਿਰੋਧੀ ਲੋਕ ਨੇ, ਉਹਨਾਂ 29 ਮਈ ਨੂੰ ਇੱਕ ਪ੍ਰੋਗਰਾਮ ਉਲੀਕ ਲਿਆ, ਰੈਲੀ ਕੀਤੀ, ਉਹਦੇ ਵਿੱਚ 4 ਨਾਰੇ ਲਾਏ। ਸਿੱਖਾਂ ਨੂੰ ਅੱਜ ਵੀ ਸੋਚਣਾ ਚਾਹੀਦਾ ਉਹ 4 ਨਾਰੇ ਕੀ ਲਾਏ ਸਿੱਖੀ ਵਿਰੋਧੀ ਦੇ ਲੋਕਾਂ ਨੇ। ਕੱਛ ਕੜਾ ਕਿਰਪਾਨ ਭੇਜੋ ਪਾਕਿਸਤਾਨ, ਜਿਸ ਦੇਸ਼ ਲਈ ਆਜ਼ਾਦੀ ਹੈ, ਕੱਛ ਕੜਾ ਕਿਰਪਾਨ ਭੇਜੋ ਪਾਕਿਸਤਾਨ। ਨੰਬਰ 1, ਊੜਾ ਐੜੀ ਨਹੀਂ ਪੜਾਂਗੇ, ਊੜੀ ਐੜੀ ਨਹੀਂ ਪੜੇਂਗੇ, ਜੂੜੀ ਜੂੜਾ ਕਾਟ ਧਰੇਂਗੇ, ਕੋਈ ਰੋਕਣ ਵਾਲਾ ਨਹੀਂ ਹੈ। ਉਹਨਾਂ ਤੀਜਾ ਨਾਰਾ ਲਾਇਆ, ਨੱਕ ਤੇ ਮੱਖੀ ਬਹਿਣ ਨਹੀਂ ਦੇਣੀ, ਦੁੱਕੀ ਤਿੱਕੀ ਰਹਿਣ ਨਹੀਂ ਦੇਣੀ। ਉਹਨਾਂ ਚੌਥਾ ਨਾਰਾ ਲਾਇਆ। ਤੁਸੀਂ ਵੇਖੋ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਹੈ, ਮੈਂ ਕੱਲ ਅਰਜ਼ ਕੀਤੀ ਸੀ, 700 ਅਕਬਰੀ ਟਕਾ ਦੇ ਕੇ 3 ਪਿੰਡਾਂ ਦੀ ਜ਼ਮੀਨ ਮੁੱਲ ਖਰੀਦ ਕੇ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਇਆ। ਉਹਨਾਂ ਚੌਥਾ ਨਾਰਾ ਲਾਇਆ, ਸਿਰਗਟ ਬੀੜੀ ਪੀਏਗੇ ਸ਼ਾਨ ਸੇ ਜੀਏਗੇ। ਹੁਣ ਸਿੱਖਾਂ ਦੀ ਧਰਤੀ ਹੋਵੇ, ਗੁਰੂ ਕੀ ਨਗਰੀ ਹੋਵੇ ਤੇ ਸਰਕਾਰੀ ਸ਼ਹਿ ਤੇ ਸਿੱਖ ਵਿਰੋਧੀ ਬੰਦੇ ਇਹੋ ਜਿਹੇ ਨਾਰੇ ਲਾਉਣ, ਰੋਕਣ ਵਾਲਾ ਉਹਨਾਂ ਨੂੰ ਕੋਈ ਨਹੀਂ ਹੈ। ਸਿੱਖਾਂ ਦੇ ਹਿਰਦੇ ਇੱਥੇ ਵੀ ਬੜਾ ਵੱਡਾ ਦੁੱਖ ਲੱਗਿਆ। ਆਖਰ ਫਿਰ ਘਟਨਾਵਾਂ ਵਾਪਰਦੀਆਂ, ਮੈਂ ਇੱਕ ਕਹਿ ਕੇ ਫਤਿਹ ਬੁਲਾਉਣਾ, ਅੱਗੇ ਤੁਹਾਨੂੰ ਭਾਈ ਸਾਹਿਬ ਬੇਨਤੀਆਂ ਕਰਨਗੇ। ਇਹ ਉਹਨਾਂ ਸਮਿਆਂ ਅੰਦਰ ਕੀ ਕੁਛ ਵਾਪਰਦਾ। ਮੋਗੇ ਦੇ ਨੇੜੇ 2 ਪਿੰਡ ਨੇ, ਘੱਲ ਖੁਰਦ ਤੇ ਘੱਲ ਕਲਾਂ। ਜਿਹੜਾ ਘੱਲ ਖੁਰਦ ਹੈ, ਇੱਥੇ ਇੱਕ ਸਿੱਖ ਪਰਿਵਾਰ ਹੈ, ਉਹਦਾ ਨਾਮ ਹੈ ਸਰਦਾਰ ਸੁਦਾਗਰ ਸਿੰਘ, ਇੱਕ ਸਿੱਖ ਪਰਿਵਾਰ ਹੈ। ਉੱਥੋਂ ਦੇ ਥਾਣੇਦਾਰ ਨੇ ਸਰਦਾਰ ਸੁਦਾਗਰ ਸਿੰਘ ਨੂੰ ਚੁੱਕਿਆ ਤੇ ਚੁੱਕ ਕੇ ਥਾਣੇ ਲੈ ਆਇਆ, ਬੇਅੰਤ ਕੁੱਟਮਾਰ ਕੀਤੀ, ਆਪਣੇ ਭਾਣੇ ਦੁੱਖ ਦਿੱਤਾ। ਕਸੂਰ ਕੀ ਹੈ? ਕਸੂਰ ਇਹ ਹੈ ਵੀ ਤੂੰ ਸਿੱਖ ਹੈ, ਕਸੂਰ ਇਹ ਇੰਨਾ ਹੀ ਹੈ ਵੀ ਤੇਰੇ ਸਿਰ ਤੇ ਪੱਗ ਬੰਨੀ ਹੈ, ਤੂੰ ਅੰਮ੍ਰਿਤ ਧਾਰੀ ਹੈ, ਤੂੰ ਸਿੱਖ ਹੈ। ਤੇ ਉਹਦੀ ਕੁੱਟਮਾਰ ਕੀਤੀ, ਇੱਥੇ ਵਸਣਾ ਕੀਤਾ। ਉਹਨੇ ਬਾਅਦ ਵਿੱਚ ਭਾਈ ਸੁਦਾਗਰ ਸਿੰਘ ਦਾ ਪੁੱਤ ਲੈ ਆਂਦਾ, ਉਹਨੂੰ ਬੇਅੰਤ ਕੁੱਟਮਾਰ ਕੀਤੀ। ਦੋਨਾਂ ਪਿਤਾ ਤੇ ਪੁੱਤਰ ਨੂੰ ਕੱਪੜੇ ਲਾ ਕੇ ਅਲਫ ਨਗਨ ਕਰ ਦਿੱਤਾ ਇੱਕ ਦੂਜੇ ਦੇ ਸਾਹਮਣੇ। ਦਰਦ ਸਹਿੰਦਿਆਂ ਮਨ ਚ ਵਿਚਾਰ ਬਣਾਉਂਦੇ ਨੇ ਕਿ ਪਾਪੀ ਅਗਲਾ ਕਦਮ ਨਾ ਚੁੱਕੇ, ਪਰ ਉਹਨੇ ਉਹੀ ਕੰਮ ਕੀਤਾ। ਤੀਜੀ ਵੇਰ ਸੁਦਾਗਰ ਸਿੰਘ ਦੀ ਨੌਜਵਾਨ ਬੱਚੀ ਚੁੱਕ ਕੇ ਲੈ ਆਇਆ, ਚੁੱਕ ਕੇ ਲਿਆ ਕੇ, ਮੈਨੂੰ ਖਿਮਾ ਕਰਿਓ, ਇਹਨੂੰ ਭਾਵਨਾ ਨਾਲ ਸੁਣਿਓ, ਇਹ ਪਾਪੀ ਲੋਕਾਂ ਨੇ ਕੀ ਕੁਛ ਕੀਤਾ। ਉਹ ਨੌਜਵਾਨ ਬੱਚੀ ਲਿਆ ਕੇ ਪਿਤਾ ਤੇ ਪੁੱਤਰ ਦੇ ਸਾਹਮਣੇ ਉਹਨੂੰ ਵੀ ਅੜਫ ਨਗਨ ਕਰਕੇ ਕਈ ਤਰ੍ਹਾਂ ਦੇ ਬੋਲ ਕਬੋਲ ਬੋਲ ਕੇ ਤੇ ਪਿਤਾ ਨੂੰ ਆਖਦੇ, ਤੂੰ ਆਪਣੀ ਧੀ ਬੱਚੀ ਨਾਲ ਮਾੜਾ ਕਰਮ ਕਰ, ਏਡਾ ਵੱਡਾ ਜਲੀਲ ਕੀਤਾ। ਉਹਨਾਂ ਗੁਰੂ ਕੇ ਸਿੱਖ ਪਰਿਵਾਰ ਨੂੰ ਉਹਨਾਂ ਨੂੰ ਤਸੀਹੇ ਦਿੱਤੇ। ਤਾਂ ਹੀ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਪਤਾ ਲੱਗਿਆ ਸੀ ਤਾਂ ਉਹਨਾਂ ਇਹ ਥਾਣੇਦਾਰ ਦਾ ਸੋਧਾ ਲਾਇਆ ਸੀ। ਮੈਂ ਤੁਹਾਨੂੰ ਬੇਨਤੀ ਕੇਵਲ ਇੰਨੀ ਕਹਿ ਰਿਹਾ, ਇਹੋ ਜਾਂ ਕੁਛ ਵਾਪਰਿਆ। ਆਖਰ ਸੰਤਾਂ ਨੇ, ਮਹਾਨ ਸੂਰਮੇ ਨੇ, ਸੰਤ ਸਿਪਾਹੀ ਨੇ ਤੇ ਨਾਲ ਦੇ ਗੁਰੂ ਕੇ ਸਿੱਖਾਂ ਨੇ ਬੜੀ ਬਹਾਦਰੀ ਨਾਲ ਆਪਣੀ ਕੌਮੀ ਹੱਕਾਂ ਦੀ ਗੱਲ ਕੀਤੀ ਤੇ ਫਿਰ ਵਕਤੀ ਹਕੂਮਤਾਂ ਨੇ ਹੱਕ ਦੇਣ ਦੀ ਬਜਾਏ, ਸਿੱਖੀ ਮੰਗਾਂ ਮੰਗਣ ਦੀ ਬਜਾਏ, ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਨ ਦਾ ਵਿਚਾਰ ਬਣਾ ਲਿਆ। ਪਰ ਉਹਨਾਂ ਆਪਾਂ ਕੁਰਬਾਨ ਕੀਤਾ। ਇਹ ਤੇ ਲੰਮੀਰਾ ਇਤਿਹਾਸ ਹੈ, ਆਪ ਦੀ ਅਗਲੀ ਲੜੀ ਭਾਈ ਸਾਹਿਬ ਉਹਨਾਂ ਪਾਸਿਓਂ ਸ਼੍ਰਵਣ ਕਰੋ। ਮੈਂ ਤੇ ਹੱਥ ਜੋੜ ਕੇ ਤੁਹਾਨੂੰ ਬੇਨਤੀ ਆਖਣਾ, ਜੇ ਸ਼ਹੀਦੀ ਦਿਹਾੜੇ ਮਨਾਉਂਦੇ ਹੋ ਤੇ ਪ੍ਰਣ ਕਰਕੇ ਜਾਓ, ਆਪਣੇ ਸਿਰਾਂ ਤੇ ਦਸਤਾਰਾਂ ਬੰਨੋ, ਅੰਮ੍ਰਿਤ ਧਾਰੀ ਬਣੋ, ਅੰਮ੍ਰਿਤ ਬਾਣੀ ਪੜ੍ਹੋ, ਗੁਰੂ ਨਾਲ ਜੁੜੋ। ਮਾਤਾਵਾਂ ਭੈਣਾਂ ਆਪਣੇ ਬੱਚਿਆਂ ਨੂੰ ਸਿਦਕ ਨਾਲ ਸਿੱਖੀ ਨਾਲ ਜੋੜੋ ਤਾਂ ਜੋ ਸਾਡੀ ਕੌਮ ਦਾ ਜਿਹੜਾ ਭਵਿੱਖ ਹੈ ਨਾ, ਆਉਣ ਵਾਲਾ ਜਿਹੜਾ ਸਮਾਂ ਸਮਰ ਸਕੇ। ਗੁਰੂ ਰਹਿਮਤ ਕਰੇ, ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨਾ। ਆਪ ਸਮੁੱਚੀ ਸੰਗਤ ਦਾ ਬਹੁਤ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਸਮੁੱਚੀ ਪ੍ਰਬੰਧਕ ਕਮੇਟੀ ਨੇ ਬਹੁਤ ਚੰਗੇ ਉਪਰਾਲੇ ਕੀਤੇ ਨੇ ਕਿ ਸ਼ਹੀਦੀ ਦਿਹਾੜੇ ਬੜੀ ਭਾਵਨਾ ਨਾਲ ਮਨਾਏ ਜਾ ਰਹੇ ਨੇ। ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਦੀ ਫਤਿਹ ਦੀ ਸਾਂਝ ਪਾਓ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਕਥਾ ਸਰਵਣ ਕਰਵਾ ਰਹੇ ਸਨ ਸਤਿਕਾਰ ਯੋਗ ਗਿਆਨੀ ਹਰਵਿੰਦਰ ਸਿੰਘ ਜੀ, ਇਹ ਗੰਗਾਨਗਰ ਵਾਲੇ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਬਹੁਤ ਖੂਬਸੂਰਤੀ ਦੇ ਨਾਲ ਇਤਿਹਾਸ ਨੂੰ ਦੇ ਪਹਿਲੂਆਂ ਨੂੰ ਸੰਗਤਾਂ ਦੇ ਸਾਹਮਣੇ ਰੱਖਿਆ। ਸੰਗਤ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਕੁਛ ਬੇਨਤੀਆਂ ਹਨ, ਕੁਛ ਆਉਣ ਵਾਲੇ ਪ੍ਰੋਗਰਾਮ ਹਨ। 18 ਜੂਨ ਦਿਨ ਵੀਰਵਾਰ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਦਿਨ ਦੇ ਵਿਸ਼ੇਸ਼ ਦੀਵਾਨ ਸਜਣਗੇ। ਸ਼ਾਮ ਨੂੰ ਕੀਰਤਨ ਦਰਬਾਰ ਹੋਵੇਗਾ 6:40 ਤੋਂ 8:40 ਤੱਕ। 8 ਜੂਨ ਕੱਲ੍ਹ ਤੋਂ 18 ਜੂਨ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹਰ ਰੋਜ਼ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਸਵੇਰੇ ਹੋਇਆ ਕਰਨਗੇ। ਇਹ ਜਾਪ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਹਨ। 17 ਤੋਂ 21 ਜੂਨ ਨੂੰ ਬਾਬਾ ਤਰਲੋਚਨ ਸਿੰਘ ਜੀ ਹੈੱਡ ਗ੍ਰੰਥੀ ਮਿਸਲ ਸ਼ਹੀਦਾਂ ਤਰਨਾ ਦਲ ਵਾਲੇ ਸ਼੍ਰੀ ਬਾਬਾ ਬਕਾਲਾ ਸਾਹਿਬ ਜੀ ਵਾਲਿਆਂ ਦੇ ਹਾਜ਼ਰੀ ਭਰਨਗੇ। 22 ਜੂਨ ਤੋਂ 28 ਜੂਨ ਤੱਕ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ ਸਵੇਰੇ ਅਤੇ ਸ਼ਾਮ ਦੀਆਂ ਹਾਜ਼ਰੀਆਂ ਭਰਿਆ ਕਰਨਗੇ। ਇਸ ਤੋਂ ਪਹਿਲਾਂ ਕਿ ਦੁਬਾਰਾ ਗੁਰਮਤਿ ਵਿਚਾਰਾਂ ਸਰਵਣ ਕਰਵਾਈਏ, ਸਾਡੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਣਜੀਤ ਸਿੰਘ ਜੀ ਆਪ ਜੀ ਦੇ ਨਾਲ ਇਸ ਘੱਲੂਘਾਰੇ ਦਿਵਸ ਦੇ ਵਿੱਚ ਨੂੰ ਸਮਰਪਿਤ ਕੁਛ ਸ਼ਬਦ ਆਪ ਜੀ ਦੇ ਰੂਬਰੂ ਰੱਖਣ ਜਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਹਾਂਵਾਕਾਂ ਅਨੁਸਾਰ ਸਾਡੀ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਕੈਲਗਿਰੀ ਦੀਆਂ ਸੰਗਤਾਂ ਵੱਲੋਂ ਆਪਣੇ ਗੁਰੂ ਘਰ ਵਿਖੇ ਸ਼ਹੀਦਾਂ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਆਰੰਭ ਕੀਤੇ ਗਏ ਸਨ ਅਤੇ ਇਹਨਾਂ ਦੇ ਅੱਜ ਭੋਗ ਪਾਏ ਗਏ। ਉਪਰੰਤ ਦੀਵਾਨ ਸਜੇ ਹਨ। ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਸਾਡੇ ਜਨਰਲ ਸੈਕਟਰੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸ ਨੂੰ 1-2 ਮਿੰਟ ਵਾਸਤੇ ਜਿਹੜਾ ਸਮਾਂ ਦਿੱਤਾ। ਮੇਰੀ ਬੇਨਤੀ ਹੈ ਕਿ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਭਾਈ ਅਮਰੀਕ ਸਿੰਘ ਜੀ, ਜਰਨਲ ਸ਼ਵੇਰ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘ ਸਿੰਘਣੀਆਂ, ਛੋਟੇ ਛੋਟੇ ਬੱਚੇ ਸ਼ਹੀਦ ਹੋਏ। 1978 ਵਿੱਚ ਨਿਰੰਕਾਰੀ ਕਾਂਡ ਹੋਇਆ ਜਿਹਦੇ ਵਿੱਚ ਭਾਈ ਫੌਜਾ ਸਿੰਘ ਜੀ ਸਮੇਤ 13 ਸਿੰਘ ਸ਼ਹੀਦ ਹੋਏ। 100 ਤੋਂ ਲੈ ਕੇ 150 ਸਿੰਘ ਸਾਡਾ ਜਿਹੜਾ ਉੱਥੇ ਜ਼ਖਮੀ ਹੋਇਆ ਜੀ। ਅਤੇ ਨਵੰਬਰ ਮਹੀਨੇ ਜਦੋਂ ਇੰਦਰਾ ਗਾਂਧੀ ਵਾਲਾ ਕਾਂਡ ਹੁੰਦਾ, ਉਦੋਂ ਦਿੱਲੀ, ਕਾਨਪੁਰ, ਬੋਕਾਰੋ ਅਤੇ ਅਨੇਕਾਂ ਸ਼ਹਿਰਾਂ ਦੇ ਵਿੱਚ ਸਿੱਖ ਕਤਲੇਆਮ ਹੋਇਆ ਜਿਹਦੇ ਵਿੱਚ ਸਾਡੇ ਅਨੇਕ ਸਿੰਘ ਸ਼ਹੀਦ ਹੋਏ। ਬੀਬੀਆਂ ਦੀ ਬੇਪਤੀ ਕੀਤੀ, ਛੋਟੀ ਛੋਟੀਆਂ ਬੱਚੀਆਂ ਦੀ ਬੇਪਤੀ ਕੀਤੀ, ਛੋਟੇ ਛੋਟੇ ਬੱਚਿਆਂ ਨੂੰ ਅੱਗ ਦੇ ਵਿੱਚ ਸਿੱਟ ਕੇ ਸਾੜਿਆ ਗਿਆ, ਸ਼ਹੀਦ ਕੀਤਾ ਗਿਆ। ਕਈ ਵਾਰੀ ਆਪਾਂ ਨੂੰ ਆਪਾਂ ਸੋਚਦੇ ਹਾਂ ਕਿ ਸਾਨੂੰ ਕਹਿੰਦੇ ਕਿ ਖਾਲਿਸਤਾਨ ਕਿਉਂ ਮੰਗਦੇ ਆ। ਹੁਣ ਦੱਸੋ, ਜਿਹੜੇ ਦੇਸ਼ ਵਿੱਚ ਸਾਨੂੰ ਅੱਜ ਤੱਕ ਇਨਸਾਫ਼ ਹੀ ਨਹੀਂ ਮਿਲਿਆ, ਆਪਾਂ ਉੱਥੇ ਖਾਲਿਸਤਾਨ ਨਾ ਮੰਗਾਂਗੇ ਤਾਂ ਹੋਰ ਦੱਸੋ ਆਪਾਂ ਕੀ ਕਰੀਏ। 40-40-42 ਸਾਲ ਸਿੰਘ ਹੋ ਗਏ, ਸਾਲ ਹੋ ਗਏ ਆ ਸਾਡੇ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਅਜੇ ਤੱਕ ਬੰਦ ਹੈ ਜੀ। ਉਹਨਾਂ ਦੀਆਂ ਰਿਹਾਈਆਂ ਨਹੀਂ ਕਰਾ ਰਹੇ। ਉਹ ਇੱਕ ਜਿਹੜਾ ਬਾਬਾ ਰਾਮ ਰਹੀਮ ਹੈ, ਉਹਨੂੰ 1-2 ਮਹੀਨੇ ਬਾਅਦ ਪਰੋਲ ਦਿੰਦੇ ਆ ਅਤੇ ਸਾਡੇ ਸਿੰਘਾਂ ਨੂੰ ਅਜੇ ਤੱਕ ਕਿਸੇ ਨੂੰ ਵੀ ਪਰੋਲ ਨਹੀਂ ਮਿਲੀ। ਭਾਈ ਜਗਤਾਰ ਸਿੰਘ ਜੀ ਹਵਾਰਾ ਜੀ ਦੀ ਮਾਤਾ ਜਿਹੜੇ ਆ ਉਹ ਆਖਰੀ ਸਾਹਾਂ 'ਤੇ ਹੈ, ਉਹਨਾਂ ਨੂੰ ਪਰੋਲ ਨਹੀਂ ਦੇ ਰਹੇ। ਸਾਡੇ ਦੇ ਨਾਲ ਜਿਹੜਾ ਵਿਤਕਰਾ ਹੋ ਰਿਹਾ ਉਹਦੇ ਕਰਕੇ ਅਸੀਂ ਜਿਹੜੇ ਆ ਆਪਣਾ ਕੌਮੀ ਘਰ ਮੰਗਦੇ ਹਾਂ, ਆਪਣਾ ਖਾਲਿਸਤਾਨ ਮੰਗਦੇ ਹਾਂ। ਮੇਰੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ ਆਪਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਅਤੇ ਆਪਾਂ ਕਦੇ ਵੀ ਉਹ ਜਿਹੜੇ ਸਾਕੇ ਸਾਡੇ ਨਾਲ ਵਾਪਰੇ ਆ ਅਸੀਂ ਉਹਨਾਂ ਨੂੰ ਕਦੇ ਭੁਲਾ ਨਹੀਂ ਸਕਦੇ ਅਤੇ ਨਾ ਉਹ ਭੁੱਲਣ ਯੋਗ ਆ ਅਤੇ ਨਾ ਇਹਨਾਂ ਨੂੰ ਆਪਾਂ ਬਖਸ਼ ਸਕਦੇ ਹਾਂ। ਇਸ ਕਰਕੇ ਬੇਨਤੀ ਹੈ ਕਿ ਆਪਾਂ ਸਾਰੇ ਜਾਣੇ ਉਸ ਸਮੇਂ ਨੂੰ ਜ਼ਰੂਰ ਯਾਦ ਰੱਖਣਾ। ਫਿਰ ਜਦੋਂ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੁੰਦਾ ਜੀ ਅਤੇ ਉਦੋਂ ਆਰਮੀ ਦੇ ਵਿੱਚੋਂ ਜਿਹੜੀ 8 ਜਗ੍ਹਾ ਤੋਂ ਬਗਾਵਤ ਹੋਈ ਹੈ, ਵੈਸੇ ਦਾਸ ਨੇ ਪਹਿਲਾਂ ਵੀ ਕਈ ਵਾਰੀ ਦੱਸਿਆ, ਅਸੀਂ ਪੁੰਛ, ਸਾਡੀ ਆਰਥਿਕ ਰਾਜਵੰਸ਼ ਸੀ, ਅਸੀਂ ਪੁੰਛ ਤੋਂ ਬਗਾਵਤ ਕੀਤੀ। 18 ਸਿੱਖ ਨੇ ਜੰਮੂ ਤੋਂ, 9 ਸਿੱਖ ਨੇ ਗੰਗਾਨਗਰ ਤੋਂ, ਤੇ 14 ਪੰਜਾਬ ਨੇ ਪੁਣੇ ਤੋਂ ਰਾਮਗੜ੍ਹ ਰਾਂਚੀ ਤੋਂ ਪੂਰੇ ਸਿੱਖ ਸੈਂਟਰ ਨੇ ਬਗਾਵਤ ਕੀਤੀ ਸੀ ਤੇ 166 ਫੀਟ ਰੈਜੀਮੈਂਟ ਨੇ ਸਿਲੀਗੁੜੀ ਤੋਂ 171 ਫੀਟ ਰੈਜੀਮੈਂਟ ਨੇ ਅਲਵਰ ਤੋਂ ਤੇ ਥਰਡ ਸਿੱਖ ਨੇ ਕਲਕੱਤੇ ਤੋਂ ਬਗਾਵਤ ਕੀਤੀ। ਇੱਦਾਂ ਕਰਕੇ 8 ਜਗ੍ਹਾ ਤੋਂ ਆਰਮੀ ਨੇ ਬਗਾਵਤ ਕੀਤੀ ਸੀ ਜਿਹਦੇ ਵਿੱਚ 942 ਬੰਦਿਆਂ ਦਾ ਜਿਹੜਾ ਜਨਰਲ ਕੋਰਟ ਮਾਸਟਰ ਹੋਇਆ ਉਹਨਾਂ ਦੀ ਲਿਸਟ ਦਾਸ ਦੇ ਕੋਲ ਹੈ ਜੀ। ਅਤੇ ਬੜੀਆਂ ਉਦੋਂ ਸਾਡੇ 150 ਤੋਂ ਲੈ ਕੇ 200 ਸਿੰਘ ਸਾਡਾ ਜਿਹੜਾ ਸ਼ਹੀਦ ਵੀ ਹੋਇਆ ਸੀ ਅਤੇ 942 ਦਾ ਜਨਰਲ ਕੋਰਟ ਮਾਸਟਰ ਹੋਇਆ। ਮੇਰੀ ਬੇਨਤੀ ਹੈ ਕਿ ਜਿੱਥੇ ਆਪਾਂ ਅੱਜ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਉੱਥੇ ਆਪਾਂ ਜਿਹੜਾ ਇਤਿਹਾਸ ਹੈ ਉਹਨੂੰ ਹਮੇਸ਼ਾ ਯਾਦ ਰੱਖਣਾ ਅਤੇ ਆਪਣੇ ਕੌਮੀ ਘਰ ਵਾਸਤੇ ਜਿਹੜਾ ਸਾਡਾ ਫਰਜ਼ ਬਣਦਾ ਉਹਨੂੰ ਆਪਾਂ ਜਿੱਦਾਂ ਵੀ ਕਰ ਸਕਦੇ। ਇਹ ਜ਼ਰੂਰੀ ਨਹੀਂ ਕਿ ਅਸੀਂ ਹਥਿਆਰ ਚੁੱਕ ਕੇ ਲੜਾਈ ਲੜਨੀ ਹੈ, ਅਸੀਂ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਆਪਣਾ ਜਿਹੜਾ ਸੰਘਰਸ਼ ਹੈ ਉਹਨੂੰ ਜਾਰੀ ਰੱਖਣਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦਾਸ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਮਹਾਰਾਜੀਆਂ ਦੇ ਚਰਨਾਂ 'ਚ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰਨੀ ਸਾਨੂੰ ਸਾਰਿਆਂ ਨੂੰ ਸ਼ਹੀਦਾਂ ਦੇ ਪੂਰਨਿਆਂ ਦੇ ਚੱਲਣ ਦੀ ਸੋਝੀ ਅਤੇ ਸਮਤ ਬਖਸ਼ ਕਰਨੀ, ਸਾਰੀ ਕੌਮ ਦੀ ਚੜ੍ਹਦੀ ਕਲਾ ਬਖਸ਼ ਕਰਨੀ। ਹੁਣ ਬੇਨਤੀ ਕਰਦੇ ਹਾਂ ਸਤਿਕਾਰਯੋਗ ਭਾਈ ਸਾਹਿਬ ਦਲਜੀਤ ਸਿੰਘ ਜੀ ਹੋਰਾਂ ਨੂੰ ਕਿ ਆਪ ਜੀ ਨੂੰ ਅਗਲਾ ਪ੍ਰੋਗਰਾਮ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਦਾ ਕੈਲਗਰੀ ਵਿੱਚ ਅਤੇ ਸਾਡੇ ਸਿੱਖ ਸਮਾਜ ਵਿੱਚ ਬਹੁਤ ਸਤਿਕਾਰ ਹੈ। ਆਪ ਜੀ ਨੇ ਨੂੰ ਧਾਰਮੀ ਫੌਜੀ ਦਾ ਨਾਮ ਪਹਿਲਾਂ ਦਿੱਤਾ ਗਿਆ ਸੀ, ਬਾਅਦ ਵਿੱਚ ਆਪ ਜੀ ਮਹਾਰਾਜ ਦੀ ਸੇਵਾ ਦੇ ਵਾਸਤੇ ਇੱਥੇ ਆਏ। ਹੁਣ ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਆਪ ਜੀ ਨੂੰ ਕਥਾ ਨਾਲ ਜੋੜਨ ਜਾ ਰਹੇ ਹਨ ਗਿਆਨੀ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ। ਗਿਆਨੀ ਜੀ ਸਾਡੇ ਪਾਸ ਇੱਕ ਮਹੀਨੇ ਵਾਸਤੇ ਹਾਜ਼ਰੀਆਂ ਭਰਨ ਆਏ ਹਨ। ਆਪ ਜੀ ਜ਼ਰੂਰ ਇਹਨਾਂ ਦੇ ਲਾਹੇ ਲੈਣੇ। ਆਓ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਦੁਨੀਆਂ ਦੇ ਤਖ਼ਤੇ ਤੋਂ ਸਦਾ ਵਾਸਤੇ ਅਲੋਪ ਹੋ ਜਾਂਦੀਆਂ ਨੇ। ਇੱਕ ਕਵਿਤਾ ਹਰਦਿਆਲ ਸਿੰਘ ਦੁੱਗਲ ਦੀ ਲਿਖੀ ਹੋਈ, ਉਹ ਕਹਿੰਦੇ, ਸਾਨੂੰ ਥਾਪਨਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਹਾਂ, ਤੱਤੀ ਤਵੀ ਤੇ ਬੈਠ ਅਡੋਲ ਰਹੀਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ। ਸੀਸ ਗੰਜ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ, ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਨੂੰ, ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ। ਮੀਰ ਮੰਨੂ ਨੇ ਵਾਢੀਆਂ ਲੱਖ ਪਾਈਆਂ, ਅਸੀਂ ਫੇਰ ਵੀ ਖਿੜੇ ਗੁਲਜ਼ਾਰ ਵਾਂਗੇ, ਅਸੀਂ ਫੇਰ ਵੀ ਖਿੜੇ ਗੁਲਜ਼ਾਰ ਵਾਂਗੂ। ਵੱਡੇ ਸਿਰਾਂ ਦੇ ਜਦੋਂ ਸੀ ਮੁੱਲ ਪਾਉਂਦੇ, ਹੋਏ ਹੌਸਲੇ ਸਾਡੇ ਅੰਗਿਆਰ ਵਾਂਗੂ। ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ, ਮਾਵਾਂ ਡੱਕਰੇ ਝੋਲੀ ਪਵਾਉਂਦੀਆਂ ਨੇ, ਉੱਚਾ ਸਿੱਟ ਕੇ ਬੋਝ ਦੇ ਨੇਜਿਆਂ ਤੇ ਰਤਾ ਫੇਰ ਵੀ ਨਹੀਂ ਘਬਰਾਉਂਦੀਆਂ ਨੇ। ਬੜਾ ਔਖਾ ਕੰਮ ਆ, ਮੀਰ ਮੰਨੂ ਦੀ ਜੇਲ੍ਹ ਆ ਜੀ। ਮੀਰ ਮੰਨੂ ਪੁੱਛਦਾ ਵੀ, ਜੇਲਰ ਨਾਲ ਗੱਲ ਕਰਦਾ, ਕਹਿੰਦਾ ਬੀਬੀਆਂ ਨੂੰ ਲਾਲਚ ਦਿੱਤਾ, ਡਰਾਵਾ ਦਿੱਤਾ? ਉਹ ਕਹਿੰਦਾ ਦਿੱਤਾ ਸੀ। ਕਿੰਨੀਆਂ ਕਿੰਨੇ ਧਰਮ ਛੱਡਿਆ? ਉਹ ਕਹਿੰਦਾ ਇੱਕ ਨੇ ਵੀ ਨਹੀਂ। ਕਮਾਲ ਦੀ ਗੱਲ ਆ, ਕਹਿੰਦਾ ਵੀ ਤੈਨੂੰ ਡਰਾਉਣਾ ਨਹੀਂ ਆਇਆ, ਕੱਲ ਨੂੰ ਮੈਂ ਖੁਦ ਆਊਂਗਾ ਤੇ ਫੇਰ ਦੇਖੀਏ ਤਾਂ ਹੱਥ ਬੰਨਣਗੀਆਂ। ਆਪ ਆਇਆ, ਸਿਪਾਹੀਆਂ ਨੂੰ ਨਾਲ ਲੈ ਕੇ ਆਇਆ, ਦੁਆਰਾ ਫੇਰ ਉਹਨਾਂ ਨੂੰ ਲਾਲਚ ਦਿੱਤੇ ਗਏ ਵੀ ਤੁਸੀਂ ਸਿੱਖਾਂ ਦੀਆਂ ਪਤਨੀਆਂ ਬਣ ਕੇ ਖੱਟਿਆ ਕੀ ਅੱਜ ਤਾਈਂ? ਘਰ ਇਹਨਾਂ ਦੇ ਨਹੀਂ ਰਹੇ, ਜੰਗਲਾਂ ਬੇਲਿਆਂ ਵਿੱਚ ਲੁੱਕ ਕੇ ਗੁਜ਼ਾਰਾ ਕਰਦੇ ਨੇ। ਬਸ ਤੁਸੀਂ ਇੰਨੀ ਗੱਲ ਹੀ ਕਹਿਣੀ ਆ ਵੀ ਸਿੱਖਾਂ ਦੀਆਂ ਪਤਨੀਆਂ ਨੇ, ਤੁਹਾਨੂੰ ਤਿੰਨ ਤਿੰਨ ਚਾਰ ਚਾਰ ਸੂਟ ਪਾਉਣ ਨੂੰ ਦਿਹਾੜੀ 'ਚ ਮਿਲਣਗੇ, ਗਹਿਣੇ ਪਾਉਣ ਨੂੰ ਦਿੱਤੇ ਜਾਣਗੇ, ਖਾਣ ਲਈ ਪਦਾਰਥਾਂ ਦੀ ਕਮੀ ਕੋਈ ਨਹੀਂ। ਹੈਰਾਨੀ ਦੀ ਗੱਲ ਆ, ਕਿਸੇ ਨੇ ਵੀ ਹੱਥ ਖੜਾ ਨਾ ਕੀਤਾ। ਮੀਰ ਮੰਨੂ ਇਹਦੇ ਇਸ਼ਾਰਿਆਂ ਤੇ ਕਹਿੰਦੇ ਕੀ ਕੀਤਾ ਵੀ, ਇੱਕ ਮਾਂ ਦਾ ਦੁੱਧ ਚੁੰਘਦਾ ਹੋਇਆ ਬੱਚਾ ਉਹਦੀ ਗੋਦੀ ਵਿੱਚੋਂ ਖੋਲਿਆ ਤੇ ਵਗਾ ਕੇ ਅਸਮਾਨ ਵਾਲੇ ਪਾਸੇ ਨੂੰ ਸੁੱਟ ਦਿੱਤਾ ਤੇ ਥੱਲੇ ਨੇਜਾ ਕਰ ਦਿੱਤਾ।

ਤਾਂ ਏਡੀ ਛੇਤੀ ਪੂਰੀਆਂ ਹੋ ਜਾਂਦੀਆਂ ਨੇ ਤਾਂ ਅੱਜ ਪਤਾ ਲੱਗਾ। ਉਹ ਸੋਚਦਾ ਵੀ ਮਾਂ ਵਾਸਤੇ ਇਹਦੂ ਵੱਡਾ ਦੁੱਖ ਕੀ ਹੋ ਸਕਦਾ ਵੀ ਕਿਸੇ ਦਾ ਪੁੱਤ ਹੀ ਕਤਲ ਕਰ ਦਿੱਤਾ ਜਾਵੇ, ਇਹਦੇ ਗਲ 'ਚ ਹਾਰ ਪਾ ਦਿੱਤਾ, ਅਤੇ ਇਹ ਗੱਲ ਕਰ ਰਹੀ ਆ ਵੀ ਅਰਦਾਸ ਪੂਰੀ ਹੋ ਗਈ, ਮੰਗ ਮੇਰੀ ਪੂਰੀ ਹੋ ਗਈ। ਉਹਨੂੰ ਪੁੱਛਿਆ ਤੇਰੀ ਇਹੋ ਜਿਹੀ ਕਿਹੜੀ ਮੰਗ ਸੀ ਮਾਂ ਵਾਸਤੇ ਇਹਦੂ ਵੱਡਾ ਦੁੱਖਦਾਈ, ਦੈਨੀ ਨਹੀਂ ਦੁਨੀਆਂ ਵਿੱਚ ਚੜ੍ਹਦਾ ਕੋਈ, ਤੇਰੀ ਕਿਹੜੀ ਮੰਗ ਹੋ ਗਈ ਪੂਰੀ। ਉਹ ਮਾਤਾ ਕਹਿਣ ਲੱਗੀ ਵੀ ਮੈਂ ਨਿੱਤ ਅਰਦਾਸਾਂ ਕਰਦੀ ਸੀ ਮਾਲਕਾ, ਇਹ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ। ਨਾਲ ਨਾ ਮਨ ਵਿੱਚ ਇਹ ਕਦੇ ਕਦੇ ਥੋੜ੍ਹਾ ਜਿਹਾ ਫਿਕਰ ਜਿਹਾ ਹੁੰਦਾ ਸੀ ਵੀ ਮੇਰੀ ਗੋਦ ਬੱਚਾ ਛੋਟਾ ਜਿਹਾ ਜ਼ਾਲਮਾਂ ਨੇ ਖੋਹ ਲਿਆ, ਗੈਰਾਂ ਦੇ ਹੱਥ ਵਿੱਚ ਪਲ ਕੇ ਕਿਤੇ ਇਹਦਾ ਧਰਮ ਨਾ ਚੱਲਿਆ ਜਾਏ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਏਡਾ ਵੱਡਾ ਤਰਸ ਕੀਤਾ ਵੀ ਪੁੱਤ ਜਿਹੜਾ ਅਜੇ ਦੁੱਧ ਹੀ ਚੁੰਘਦਾ ਉਹ ਸ਼ਹੀਦਾਂ ਦੀ ਕਤਾਰ ਵਿੱਚ ਮੇਰੇ ਨਾਲੋਂ ਪਹਿਲਾਂ ਖੜਾ ਹੋ ਗਿਆ, ਕਿੱਡੀ ਵੱਡੀ ਮੰਗ ਪੂਰੀ ਕਰ ਦਿੱਤੀ। ਸ਼ਾਮਾਂ ਦਾ ਵਕਤ ਹੋਇਆ, ਜਿਸ ਬੀਬੀ ਦਾ ਪੁੱਤ ਕਤਲ ਕੀਤਾ ਗਿਆ, ਕਈਆਂ ਬੀਬੀਆਂ ਦੇ ਬੱਚੇ ਇਹਦਾ ਨਾਲ ਡੱਕਰੇ ਡੱਕਰੇ ਕਰਕੇ ਝੋਲੀਆਂ 'ਚ ਹਾਰ ਪਾਉਣੇ ਪਏ। ਸ਼ਾਮ ਨੂੰ ਬੈਠ ਕੇ ਰਹਿਰਸ ਦਾ ਪਾਠ ਕਰਨ ਲੱਗੀਆਂ ਨੇ, ਜੇਲ੍ਹ ਸੁਪਰਡੈਂਟ ਵੀ ਅਤੇ ਮੀਰ ਮੰਨੂ ਕੰਧ ਨਾਲ ਖੜ ਕੇ ਸੁਣਦੇ ਨੇ ਵੀ ਅੱਜ ਤਾਂ ਲੇਲੜੀਆਂ ਲੈਂਦੀਆਂ ਹੋਣਗੀਆਂ, ਹਾਵਿਆਂ ਹੌਂਕਿਆਂ ਵਿੱਚ ਰਾਤ ਨਹੀਂ ਲੰਘਣੀ ਇਹਨਾਂ ਦੀ। ਉਹਨਾਂ ਨੇ ਰਲ ਕੇ ਨਾ ਰਹਿਰਸ ਦਾ ਪਾਠ ਕੀਤਾ ਅਤੇ ਅਰਦਾਸ ਕਰਦਿਆਂ ਹੋਇਆਂ ਇਹ ਕਿਹਾ, ਮਾਲਕਾ ਚਾਰ ਪੈਰ ਦਾ ਦੀਨ ਦਿਨ ਭਾਣੇ ਅੰਦਰ ਬਤੀਤ ਹੋਇਆ ਹੈ, ਰਾਤਰੀ ਆਈ ਸੁੱਖਾਂ ਦੀ ਬਤੀਤ ਕਰਾ ਲੈਣੀ। ਉਹਨੇ ਨਾ ਫੁੱਟ ਸਾਰਾ ਸਿਰ ਅੱਗੇ ਨੂੰ ਕਰਕੇ ਕੰਧ 'ਚ ਮਾਰਿਆ, ਕਹਿੰਦਾ ਜਿਹੜੇ ਪੁੱਤ ਸ਼ਹੀਦ ਕਰਾ ਕੇ ਵੀ ਕਹਿੰਦੇ ਦਿਨ ਸੁੱਖਾਂ ਦਾ ਬਤੀਤ ਹੋਇਆ, ਰਾਤਰੀ ਸੁੱਖਾਂ ਵਿੱਚ ਬਤੀਤ ਕਰਾ ਲੈਣੀ, ਇਹਨਾਂ ਨੂੰ ਹਰਾਉਣ ਵਾਲਾ ਕੌਣ ਜੰਮਿਆ। ਅਤੇ ਅਖੀਰ 'ਤੇ ਫਿਰ ਵੀ ਇਹ ਨਹੀਂ ਕਿਹਾ ਵੀ ਆਹ ਜ਼ਾਲਮ ਜਿਹੜੇ ਜ਼ੁਲਮ ਕਰਨ ਵਾਲੇ ਨੇ, ਆਹ ਜਿਹੜੇ ਝੋਲੀ ਚੁੱਕ ਨੇ ਇਹਨਾਂ ਦਾ ਬੇੜਾ ਗਰਕ ਹੋ ਜਾਏ। ਸਗੋਂ ਅਰਦਾਸ ਕਰਕੇ ਅਖੀਰ 'ਤੇ ਕਿਹਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਫਿਰ ਵੀ ਸਰਬੱਤ ਦਾ ਭਲਾ ਮੰਗਿਆ ਤੇ ਉਹਨੇ ਸਿਰ ਖਿੱਚ ਕੇ ਕੰਧ 'ਚ ਮਾਰਿਆ, ਕਹਿੰਦਾ ਇਸ ਕੌਮ ਨੂੰ ਕੌਣ ਹਰਾ ਲਊ। ਮੈਂ ਬੇਨਤੀ ਕਰ ਰਿਹਾ ਸੀ ਵੀ ਇਹ ਜਿਹੜੇ ਜੂਨ ਦੇ ਦਿਨ ਨੇ ਨਾ, ਇਹ ਸਾਡੇ ਰਿਸਦੇ ਹੋਏ ਜ਼ਖਮ ਨੇ। ਸਿੱਖ ਕੌਮ ਦੇ ਤਿੰਨ ਘੱਲੂ ਘਾਰੇ ਹੋਏ ਨੇ ਤੇ ਇਹ ਕੌਮ ਨੂੰ ਕਦੇ ਭੁੱਲਣੇ ਤੇ ਭੁਲਾਉਣੇ ਨਹੀਂ ਚਾਹੀਦੇ, ਇਹਨਾਂ ਤੋਂ ਸਿੱਖਿਆ ਲੈਣ ਦੀ ਲੋੜ ਆ ਸਾਨੂੰ। ਘੱਲੂ ਘਾਰੇ ਹੁੰਦੇ ਆ ਜਿਹਦੇ ਵਿੱਚ ਸਾਰੀ ਕੌਮ ਦਾ ਨਾਸ਼ ਮਿੱਥ ਕੇ ਕੀਤਾ ਜਾਏ। ਛੋਟਾ ਘੱਲੂ ਘਾਰਾ ਜਿਹਨੂੰ ਕਹਿੰਦੇ 1746 ਦੇ ਲਾਗੇ ਛਾਗੇ ਕਾਨੂੰ ਆਉਣ ਦਾ ਸ਼ਾਂਭਾ, ਜਦੋਂ ਇੰਡੀਆ ਘੁੰਮਣ ਘੁਮਾਉਣ ਹੋਰ ਥਾਵਾਂ 'ਤੇ ਜਾਂਦੇ ਨਾ, ਇਹਨਾਂ ਸਥਾਨਾਂ 'ਤੇ ਆਪਣੇ ਬੱਚਿਆਂ ਨੂੰ ਅਤੇ ਪਰਿਵਾਰ ਨੂੰ ਲੈ ਕੇ ਜਾਇਆ ਕਰੋ ਅਤੇ ਨਾਲ ਇਤਿਹਾਸ ਦੱਸਿਆ ਕਰੋ ਵੀ ਭਾਈ ਆਪਣੇ ਘਰਾਂ ਵਿੱਚ ਜੇ ਅੱਜ ਦੀਵੇ ਜਗਦੇ, ਪ੍ਰਸ਼ਾਦਾ ਪਾਣੀ ਪੱਕਦਾ, ਆਹ ਵੱਡਿਆਂ ਬਜ਼ੁਰਗਾਂ ਦੀਆਂ ਕੁਰਬਾਨੀਆਂ ਕਰਕੇ ਅਸੀਂ ਹੋਰ ਹੋਰ ਥਾਵਾਂ 'ਤੇ ਬੜੀ ਦੂਰ ਤੱਕ ਘੁੰਮਣ ਜਾਂਦੇ ਹਾਂ, ਇਹ ਨੇੜੇ ਦੇ ਸਥਾਨ ਸਾਡੇ ਧਿਆਨ 'ਚ ਨਹੀਂ ਹੈ। ਅਸੀਂ ਜਿਹੜੇ ਵੱਡੇ ਉਮਰ ਦੇ ਹਾਂ, ਬੁੱਢੇ ਹੋ ਚੱਲੇ, ਕਈਆਂ ਨੇ ਉਹਨਾਂ ਨੇ ਵੀ ਦਰਸ਼ਨ ਨਹੀਂ ਕੀਤੇ। ਜਾ ਕੇ ਅੰਮ੍ਰਿਤਸਰ ਤੋਂ ਥੋੜ੍ਹੀ ਦੂਰ 'ਤੇ ਪੈਂਦਾ ਕਾਨੂੰ ਆਉਣ ਦੇ ਸ਼ੰਭ ਵਿੱਚ ਇੱਕ ਦਿਨ ਦੇ ਵਿੱਚ ਹੀ 10-12 ਹਜ਼ਾਰ ਕੌਮ ਸ਼ਹੀਦ ਕਰ ਦਿੱਤੀ। ਵੱਡਾ ਘੱਲੂ ਘਾਰਾ 1762 ਵਿੱਚ ਹੋਇਆ। ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆਇਆ, ਲੱਖਾਂ ਦੀਆਂ ਫੌਜਾਂ ਲੈ ਕੇ ਆਇਆ। ਇਹ ਘੱਲੂ ਘਾਰਾ ਕੁੱਪ ਰਹੀੜ ਹੁਣ ਤਾਂ ਇਕੱਠੇ ਹੀ ਕਹਿ ਦਿੰਦੇ ਹਾਂ, ਜੋ ਦੋ ਪਿੰਡ ਨੇ ਕੁੱਪ ਅਤੇ ਰਹੀੜ। ਜਦੋਂ ਲੁਧਿਆਣੇ ਤੋਂ ਆਪਾਂ ਮਲੇਰਕੋਟਲੇ ਨੂੰ ਜਾਂਦੇ ਨਾ, ਉੱਥੇ ਕਾ ਇਸ ਸਥਾਨ 'ਤੇ ਵੀ ਲੋਕ ਆਪਣੇ ਬਹੁਤ ਘੱਟ ਜਾਂਦੇ ਆ, ਭਾਈ ਜਾਣਾ ਚਾਹੀਦਾ, ਤੁਹਾਡੀਆਂ ਸ਼ਹੀਦਾਂ ਦੀਆਂ ਜਗ੍ਹਾ ਨੇ ਇਹ। ਕੁੱਪ ਅਤੇ ਰਹੀੜ ਦੋ ਪਿੰਡਾਂ ਦੇ ਵਿੱਚ ਇੱਥੇ ਆਣ ਕੇ ਘੇਰਾ ਪਾਇਆ ਗਿਆ। ਗੁਰੂ ਦੇ ਸਿੰਘ ਡਟ ਕੇ ਮੁਕਾਬਲਾ ਕਰਦੇ ਰਹੇ। ਇਸ ਘੱਲੂ ਘਾਰੇ ਦੇ ਵਿੱਚ ਇਹਨਾਂ ਦੇ ਪਰਿਵਾਰ ਵੀ, ਛੋਟੇ ਬੱਚੇ ਵੀ ਅਤੇ ਇਹਨਾਂ ਦੀਆਂ ਘਰਾਂ ਵਾਲੀਆਂ ਵੀ ਨਾਲ ਸੀ। ਤੁਰਦੇ ਤੁਰਦੇ ਵਹੀਰ ਦਾ ਮੁਕਾਬਲਾ ਕਰਦੇ ਰਹੇ। ਜਦੋਂ ਕੌਮ ਦੀ ਕੁੱਲ ਗਿਣਤੀ ਲੇਖਕਾਂ ਦੇ ਅੰਕੜੇ ਅੱਡ ਅੱਡ ਨੇ,
ਕੋਈ 60,000 ਕਹਿੰਦਾ, ਕੋਈ 50 ਕਹਿੰਦਾ, ਕੋਈ 70

0: ਪੈਂਦਾ, ਫਿਰ ਵੀ ਇੱਕ ਦਿਨ ਦੇ ਵਿੱਚ 30 ਤੋਂ 35 ਹਜ਼ਾਰ ਕੌਮ ਸ਼ਹੀਦ ਕਰ ਦਿੱਤੀ। ਇਹ ਦੂਜਾ ਘੱਲੂਘਾਰਾ ਸੀ ਤੇ ਤੀਜਾ ਘੱਲੂਘਾਰਾ ਜਿਹੜਾ ਜੂਨ 84 ਵਿੱਚ ਵਾਪਰਿਆ ਇਹ ਸੀ। ਇਹਦੀ ਜਿਹੜੀ ਸ਼ੁਰੂਆਤ ਆ ਕੇਵਲ ਇਹਨਾਂ ਦਿਨਾਂ ਤੋਂ ਨਹੀਂ ਹੁੰਦੀ। ਦਰਅਸਲ ਹੁਣੇ ਭਾਈ ਸਾਹਿਬ ਤੁਹਾਡੇ ਨਾਲ ਨਿਰੰਕਾਰੀ ਕਾਂਡ ਦੀ ਗੱਲ ਕਰਦੇ ਗਏ 1978 ਦੀ। ਇਹ ਕਹਾਣੀ ਤਾਂ 5 ਸਦੀਆਂ ਦਾ ਵੈਰ ਹੈ, 1478 ਤੋਂ ਸ਼ੁਰੂ ਹੋਈ ਹੋਈ ਵਿਚਾਰਧਾਰਾ ਹੈ। ਇਹ ਕੇਵਲ ਬਾਹਰੀ ਤਕਰਾਰ ਨਹੀਂ, ਇਹ ਵਿਚਾਰਾਂ ਦਾ ਝਗੜਾ ਤੇ ਲੜਾਈ ਸੀ ਤੇ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਆ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ 1469 ਵਿੱਚ ਹੋਇਆ ਤੇ 1478 ਵਿੱਚ ਇੱਕ ਪਹਿਲੀ ਰਸਮ ਹੋਣ ਲੱਗੀ ਘਰ ਵਿੱਚ। ਉਹ ਕਿਹੜੀ ਆ? ਜਨੇਊ ਪਾਉਣ ਵਾਸਤੇ ਤਿਆਰੀ ਕੀਤੀ ਆ। ਪੰਡਿਤ ਹਰਦਿਆਲ ਆ ਗਿਆ, ਘਰ ਦੇ ਵਿੱਚ ਕਈ ਦਿਨਾਂ ਦੇ ਹਲਵਾਈ ਲੱਗੇ ਹੋਏ ਨੇ ਜੀ। ਸਾਰੀ ਤਿਆਰੀ ਕੀਤੀ ਗਈ, ਪੰਡਿਤ ਜੀ ਨੂੰ ਉੱਚੀ ਜਗ੍ਹਾ ਤੇ ਬਿਠਾਇਆ ਗਿਆ। ਉਹਨੂੰ ਕਹਿੰਦੇ ਕੁਛ ਛਕ ਲਓ ਪਹਿਲਾਂ। ਮਹਿਤਾ ਕਲਿਆਣ ਦਾਸ ਜੀ ਕਹਿੰਦੇ ਵੀ ਨਹੀਂ, ਸੁੱਚੇ ਮੂੰਹ ਰਸਮ ਕਰਨੀ, ਬਾਅਦ ਚ ਛਕਾਂਗੇ। ਜਦੋਂ ਛਕਣ ਵਾਸਤੇ ਕਿਹਾ ਗਿਆ ਨਾ, ਕਹਿੰਦੇ ਨਹੀਂ ਪਹਿਲਾਂ ਰਸਮ ਕਰਨੀ ਹੈ, ਇਉਂ ਕਰੋ ਬਾਲ ਨੂੰ ਲੈ ਕੇ ਆਓ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਲਿਆਂਦਾ ਗਿਆ, 9 ਸਾਲ ਦੀ ਤਕਰੀਬਨ ਉਮਰ। ਇਹ ਕਹਾਣੀ 1478 ਦੀ ਹੈ ਜੀ। ਹੁਣ ਕੀ ਹੋਇਆ ਵੀ ਜਦੋਂ ਜਨੇਊ ਗਲ ਚ ਪਾਉਣ ਲੱਗੇ ਨਾ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਬਾਬਾ ਜੀ ਪਹਿਲਾਂ ਇੱਕ ਗੱਲ ਦੱਸੋਗੇ ਛੋਟੀ ਜੀ? ਉਹ ਕਹਿੰਦੇ ਵੀ ਦੱਸੋ। ਉਹਨਾਂ ਨੇ ਸੋਚਿਆ ਵੀ 9 ਸਾਲ ਦਾ ਨਿਆਣਾ ਕਿੱਡਾ ਕੁ ਵੱਡਾ ਕਿਤੇ ਪ੍ਰਸ਼ਨ ਕਰ ਲੂ, ਮੈਂ ਵਿਦਵਾਨ ਹਾਂ ਵੱਡੀ ਉਮਰ ਦਾ ਇਹੀ ਕੰਮ ਕਰੀਦਾ ਨਿੱਤ। ਪੁੱਛਿਆ ਜੀ ਆਹ ਗਲ ਵਿੱਚ ਜਨੇਊ ਕਾਹਤੋਂ ਪਾਈਦਾ? ਉਹ ਕਹਿੰਦਾ ਜੀ ਧਰਮੀ ਬਣ ਜਾਈਦਾ। ਤੇ ਬਾਬਾ ਜੀ ਕਹਿੰਦੇ ਧਰਮ ਤੋਂ ਬਿਨਾਂ ਸਰਦਾ ਨਹੀਂ? ਕਹਿੰਦੇ ਨਹੀਂ, ਧਰਮ ਤੋਂ ਬਿਨਾਂ ਨਹੀਂ ਸਰਦਾ। ਅੱਛਾ ਜ਼ਰੂਰੀ ਆ ਜੀ? ਹਾਂਜੀ ਜ਼ਰੂਰੀ ਆ। ਅੱਛਾ ਜੇ ਇੰਨਾ ਜ਼ਰੂਰੀ ਆ, ਮੇਰੀ ਵੱਡੀ ਭੈਣ ਮੇਰੇ ਨਾਲੋਂ 5-7 ਸਾਲਾਂ ਦਾ ਫਰਕ ਆ, ਪਹਿਲਾਂ ਉਹਨੂੰ ਨਾ ਧਰਮੀ ਬਣਾ ਲਈਏ? ਉਹ ਕਹਿੰਦਾ ਨਾ ਨਾ ਨਾ ਨਾ ਨਾ, ਔਰਤ ਨਹੀਂ ਪਾ ਸਕਦੀ ਇਹਨੂੰ। ਬਾਬਾ ਜੀ ਤੁਸੀਂ ਕਹਿੰਦੇ ਸੀ ਧਰਮ ਤੋਂ ਬਿਨਾਂ ਸਰਦਾ ਨਹੀਂ, ਸਮਾਜ ਦੇ ਵਿੱਚ ਅੱਧੀਆਂ ਕ ਔਰਤਾਂ ਵੀ ਤਾਂ ਹੈਗੀਆਂ ਨੇ, ਇਹਦਾ ਮਤਲਬ ਉਹਨਾਂ ਨੂੰ ਧਰਮ ਦੀ ਲੋੜ ਨਹੀਂ ਹੈ? ਉਹ ਕਹਿੰਦਾ ਨਹੀਂ, ਔਰਤ ਨਹੀਂ ਪਾ ਸਕਦੀ। ਅੱਛਾ ਇਕੱਲੇ ਬੰਦੇ ਪਾ ਸਕਦੇ? ਬਾਬਾ ਜੀ ਹਾਂਜੀ ਬੰਦੇ ਪਾ ਸਕਦੇ ਆ। ਇਉਂ ਕਰਦੇ ਇਸੇ ਨਗਰ ਵਿੱਚ ਮੇਰਾ ਇੱਕ ਦੋਸਤ ਭਾਈ ਮਰਦਾਨਾ ਰਹਿੰਦਾ ਤੇ ਉਹਦੀ ਉਮਰ ਮੇਰੇ ਨਾਲੋਂ 10 ਸਾਲ ਵੱਡੀ ਆ, ਉਹਦੇ ਪਾ ਲਈਏ। ਤੇ ਪੰਡਿਤ ਹਰਦਿਆਲ ਜੀ ਕਹਿੰਦੇ ਵੀ ਨਹੀਂ, ਉਹ ਤਾਂ ਸ਼ੂਦਰ ਆ, ਸ਼ੂਦਰ ਵੀ ਨਹੀਂ ਪਾ ਸਕਦਾ। ਹੁਣੇ ਤੁਸੀਂ ਕਹਿੰਦੇ ਸੀ ਔਰਤਾਂ ਨਹੀਂ ਪਾ ਸਕਦੀਆਂ, ਹੁਣੇ ਕਹਿੰਦੇ ਵੀ ਬੰਦੇ ਵੀ ਨਹੀਂ ਪਾ ਸਕਦੇ। ਜੇ ਔਰਤਾਂ ਨਹੀਂ ਪਾ ਸਕਦੀਆਂ, ਅੱਧੇ ਲੋਕ ਤਾਂ ਧਰਮ ਤੋਂ ਪਾਸੇ ਰਹਿ ਗਏ ਨਾ। ਅੱਗੇ ਬੰਦਿਆਂ ਦੀ ਗੱਲ ਆਈ ਤੇ ਬੰਦਿਆਂ ਦੇ ਵਿੱਚੋਂ ਸ਼ੂਦਰ ਨਹੀਂ ਪਾ ਸਕਦੇ ਤੇ ਕਿੰਨੀ ਗਿਣਤੀ ਉਹਨਾਂ ਦੀ ਵੀ ਵਿੱਚੋਂ ਘੱਟ ਗਈ। ਇਉਂ ਕਰੋ ਚਲੋ ਆਹ ਜਿਹੜਾ ਨਵਾਂ ਵੱਟਿਆ ਨਾ, ਇਹ ਤੁਸੀਂ ਪਾ ਲਓ ਤੇ ਆਪਦੇ ਵਾਲਾ ਮੇਰੇ ਗਲ ਚ ਪਾ ਲਓ। ਕਹਿੰਦੇ ਨਾ, ਇਹ ਮੇਰੇ ਵਾਲਾ ਵੀ ਤੇਰੇ ਗਲ ਚ ਨਹੀਂ ਪੈ ਸਕਦਾ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਨੇਊ ਪਾਉਣ ਨੂੰ ਮੈਂ ਤਿਆਰ ਹਾਂ। ਜਵਾਬ ਨਹੀਂ ਸੀ ਦਿੱਤਾ, ਧਿਆਨ ਨਾਲ ਸੁਣਿਓ। ਜਨੇਊ ਪਾਉਣ ਨੂੰ ਮੈਂ ਤਿਆਰ ਹਾਂ, ਜੇ ਇਸ ਤਰੀਕੇ ਦਾ ਤੇਰੇ ਕੋਲ ਹੈਗਾ ਤਾਂ ਪਾ ਦੇ। ਜਿਹੜਾ ਤਾਂ 4 ਕੌਡੀਆਂ ਵਾਲਾ ਨਾ, ਇਹ ਤਾਂ ਗਲ ਵੀ ਜਾਣਾ, ਸੜ ਵੀ ਜਾਣਾ, ਟੁੱਟ ਵੀ ਜਾਣਾ, ਤੇ ਜਿੱਦਣ ਦੁਨੀਆਂ ਤੋਂ ਜਾਣਾ ਨਾਲ ਨਹੀਂ ਜਾਣਾ। ਤੇ ਗੁੱਸਾ ਨਾ ਕਰਿਓ ਗੱਲ ਨੂੰ, ਅਸੀਂ ਅੱਧੀ ਕਿ ਨੂੰ ਸੁਣਦੇ ਹਾਂ, ਕਈ ਵਾਰੀ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਜੇ ਉਹਦਾ ਜਨੇਊ ਘਸ ਜਾਂਦਾ, ਦੁਆਰਾ ਖਰੀਦਿਆ ਜਾਂਦਾ ਤੇ ਸਾਡਾ ਗਾਤਰਾ ਵੀ ਖਰੀਦਿਆ ਜਾਂਦਾ। ਜਦੋਂ ਚੜ੍ਹਾਈ ਕਰਨਾ, ਗਾਤਰਾ ਸਾਡਾ ਵੀ ਸੜ ਜਾਂਦਾ। ਧਿਆਨ ਨਾਲ ਸੁਣਿਓ, ਪਾਤਸ਼ਾਹ ਜੀ ਕਹਿੰਦੇ ਮੈਂ ਪਾਉਣ ਨੂੰ ਤਿਆਰ ਹਾਂ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ 7 ਵੱਟ। ਜਿਹਦੇ ਜੀਵਨ ਵਿੱਚ ਦਇਆ ਹੀ ਨਹੀਂ, ਉਹ ਧਰਮੀ ਕਾਹਦਾ ਹੋਇਆ ਭਲਾਂ ਦੀ? ਜੀਵਨ ਵਿੱਚ ਦਇਆ ਹੈ ਕੋਈ ਨਹੀਂ। ਧਰਮ ਦਾ ਲੇਬਲ ਲਾ ਕੇ ਲੁੱਟਿਆ ਤੇ ਪੱਟਿਆ ਜਾ ਰਿਹਾ ਮਨੁੱਖਤਾ ਨੂੰ। ਸ਼ਰਾਧਾਂ ਦੇ ਨਾਂ ਤੇ, ਪੰਚਕਾਂ ਦੇ ਨਾਂ, ਪੈਂਚਕਾਂ ਦੇ ਨਾਂ ਤੇ ਪਤਾ ਨਹੀਂ ਕਿੰਨੇ ਕਿੰਨੇ ਭਰਮ ਪਾਏ ਹੋਏ ਨੇ। ਮਨ ਵਿੱਚ ਦਇਆ ਹੈ ਕੋਈ ਨਹੀਂ। ਦਇਆ ਕਪਾਹ ਸੰਤੋਖ ਸੂਤ, ਜਿਹਦਾ ਸੂਤ ਸੰਤੋਖ ਦਾ ਹੋਵੇ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ, ਉੱਚੇ ਕਿਰਦਾਰ ਦੀਆਂ ਗੰਢਾਂ ਦਿੱਤੀਆਂ ਹੋਣ, 7 ਵੱਟ। ਇਖਲਾਕ ਉੱਚਾ ਹੋਣਾ ਚਾਹੀਦਾ, ਰੱਬ ਨਾਲ ਜੁੜਿਆ ਹੋਵੇ। ਜਤ ਗੰਢੀ 7 ਵੱਟ, ਇਹ ਜਨੇਊ ਜੀ ਕਾ, ਇਹ ਸਰੀਰ ਵਾਲਾ ਨਹੀਂ, ਧਿਆਨ ਨਾਲ ਸੁਣਿਓ, ਇਹ ਜਨੇਊ ਜੀ ਕਾ, ਇਹ ਜਿੰਦ ਨਾਲ ਨਿਭਣ ਵਾਲਾ, ਇਹ ਜਨੇਊ ਜੀ ਕਾ ਹਈ ਤਾਂ ਹੈਗਾ ਤੇਰੇ ਕੋਲੇ? ਕਹਿੰਦੇ ਆਪਾਂ ਕਈ ਵਾਰੀ ਕਹਿੰਦੇ ਜਵਾਬ ਦਿੱਤਾ, ਜਵਾਬ ਨਹੀਂ ਦਿੱਤਾ, ਕਹਿੰਦੇ ਹੈਗਾ ਤਾਂ ਮੈਂ ਤਿਆਰ ਹਾਂ ਪਾਉਣ ਨੂੰ। ਹਈ ਤਾਂ ਪਾਂਡੇ ਘੱਤ, ਨਾ ਇਹੋ ਟੁੱਟੈ ਨਾ ਮਨ ਲੱਗੈ, ਨਾ ਇਹੋ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ। ਹੁਣ ਗੁਰੂ ਪਾਤਸ਼ਾਹ ਜੀ ਵੀ ਸਾਨੂੰ ਇਹੀ ਗੱਲ ਕਹਿੰਦੇ ਵੀ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੀਂ। ਆਮ ਤੌਰ 'ਤੇ ਨਾ ਅਸੀਂ ਆਪਣੇ ਆਪਣੇ ਧਰਮ ਦੀਆਂ ਮੋਹਰਾਂ ਲਵਾਈਆਂ ਹੁੰਦੀਆਂ। ਜਦੋਂ ਬਹਾਦਰ ਸ਼ਾਹ ਦਾ ਮੇਲ ਹੋਇਆ ਨਾ ਗੁਰੂ ਗੋਬਿੰਦ ਸਿੰਘ ਜੀ ਨਾਲ, ਉਹ ਕਹਿੰਦਾ ਜੀ ਤੁਸੀਂ ਰਹਿਤ ਬਹਿਤ ਦੀ ਬੜੀ ਗੱਲ ਕਰਦੇ ਹੋ, ਅਸੀਂ ਤਾਂ ਕਹਿੰਦੇ ਵੀ ਸ਼ਰ੍ਹਾ ਪੂਰੀ ਕਰੋ ਅਤੇ ਬਸ ਕੰਮ ਬਣ ਜਾਏਗਾ। ਪਾਤਸ਼ਾਹ ਜੀ ਕਹਿੰਦੇ ਅਸੀਂ ਰਹਿਤ ਦੀ ਵੀ ਗੱਲ ਕਰਦੇ ਹਾਂ, ਸ਼ਰ੍ਹਾ ਦੀ ਵੀ ਕਰਦੇ ਹਾਂ। ਕਹਿੰਦਾ ਜੀ ਸਮਝ ਨਹੀਂ ਲੱਗੀ, ਸਮਝਾਓ ਖਾਂ। ਪਾਤਸ਼ਾਹ ਜੀ ਨੇ ਜੇਬ ਵਿੱਚੋਂ ਇੱਕ ਸਿੱਕਾ ਦਿੱਤਾ ਅਤੇ ਨਾਲ ਕੁਝ ਸਮਾਨ ਮੰਗਾਇਆ, ਇੱਕ ਸਿਪਾਹੀ ਨੂੰ ਤੋਰਤਾ ਦੁਕਾਨ 'ਤੇ, ਉਹ ਗੇੜਾ ਗੂੜਾ ਕੱਢ ਕੇ ਮੁੜਿਆ ਆ। ਉਹ ਭਲਿਆ ਸਮਾਨ ਨਹੀਂ ਲਿਆ, ਕਹਿੰਦਾ ਜੀ ਚੱਲਿਆ ਨਹੀਂ ਸਿੱਕਾ ਜਿਹੜਾ ਦਿੱਤਾ ਸੀ। ਬਹਾਦਰ ਸ਼ਾਹ ਦੇ ਮੂਹਰੇ ਕਰਕੇ ਦਸ਼ਮੇਸ਼ ਪਾਤਸ਼ਾਹ ਕਹਿੰਦੇ ਵੇਖ ਕਾਂ, ਇਹ 'ਤੇ ਤੇਰੀ ਮੋਹਰ ਨਹੀਂ ਲੱਗੀ? ਉਹ ਕਹਿੰਦਾ ਲੱਗੀ ਆ। ਵੇਖਣ ਨੂੰ ਨਹੀਂ ਸਹੀ ਲੱਗਦਾ? ਉਹ ਕਹਿੰਦਾ ਬਿਲਕੁਲ ਠੀਕ ਠਾਕ ਲੱਗਦਾ। ਫਿਰ ਚੱਲਿਆ ਕਾਹਤੋਂ ਨਹੀਂ? ਉਹ ਕਹਿੰਦਾ ਜੀ ਦੁਕਾਨ ਵਾਲੇ ਟਣਕਾ ਕੇ ਵੇਖਦੇ ਸੀ, ਕਹਿੰਦੇ ਬਾਹਰੋਂ ਮੋਹਰ ਠੀਕ ਠਾਕ ਆ, ਵਿੱਚੋਂ ਧਾਤ ਸ਼ੁੱਧ ਨਹੀਂ। ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ, ਧਿਆਨ ਨਾਲ ਸੁਣਿਓ, ਇੱਕ ਮਿੰਟ ਵੀ ਜਾਇਆ ਨਾ ਜਾਣ ਦਿਓ। ਪਾਤਸ਼ਾਹ ਜੀ ਕਹਿੰਦੇ ਭਾਈ ਇਸੇ ਤਰ੍ਹਾਂ ਬੰਦਿਆਂ ਨੇ ਆਪਣੇ ਆਪਣੇ ਧਰਮ ਦੀਆਂ ਮੋਹਰਾਂ ਲਵਾਈਆਂ ਨੇ ਤੇ ਮਾਲਕ ਅੰਦਰੋਂ ਟਣਕਾ ਕੇ ਦੇਖਦਾ ਵੀ ਧਾਤ ਸ਼ੁੱਧ ਹੈਗੀ ਆ ਕਿ ਨਹੀਂ ਹੈਗੀ। ਇੱਦਾਂ ਹੀ ਆ ਨਾ, ਮਾਫ ਕਰਨਾ, ਅੱਜ ਅਸੀਂ ਜਦੋਂ ਆਪਦੀ ਗੱਲ ਕਰਦੇ ਹਾਂ ਗੱਲ ਨੂੰ ਪੈਂਦੇ ਹਾਂ ਆਪਾਂ, ਜੇ ਉਹਨੂੰ ਕਹਿੰਦੇ ਦਇਆ ਚਾਹੀਦੀ, ਸਿੱਖ ਦੇ ਜੀਵਨ 'ਚ ਦਇਆ ਨਹੀਂ ਚਾਹੀਦੀ? ਸਿੱਖ ਦਾ ਕਿਰਦਾਰ ਉੱਚਾ ਨਹੀਂ ਹੋਣਾ ਚਾਹੀਦਾ? ਸਿੱਖ ਦਾ ਕਰੈਕਟਰ, ਸਿੱਖ ਸੱਚ ਨਾਲ ਜੁੜਿਆ ਹੋਵੇ, ਇਹ ਰੱਬੀ ਗੁਣ ਹਰ ਸਿੱਖ ਦੇ ਜੀਵਨ ਵਿੱਚ ਵੀ ਚਾਹੀਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਿਆ ਸੀ ਨਾ, ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਨੋਈ। ਆਮ ਤੌਰ 'ਤੇ ਜਿੱਥੇ ਬਹੁ ਮਤ ਹੋਵੇ ਲੋਕ ਮੂੰਹ ਰੱਖ ਕੇ ਗੱਲ ਕਰ ਜਾਂਦੇ ਨੇ, ਤੇ ਬਾਬੇ ਨੇ ਬੋਲ ਸੋ ਧਰਮੀੜਿਆ ਮੌਨਕਤ ਧਾਰੀ ਰਾਮ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਵੇਲੇ ਦਾ ਸੱਚ ਬੋਲਿਆ ਸੀ ਉਹਨਾਂ ਦੇ ਵਿੱਚ ਬੈਠ ਕੇ। ਪਾਤਸ਼ਾਹ ਜੀ ਕਹਿੰਦੇ ਪੁੱਛਣ ਗੱਲ ਕਿਤਾਬ, ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਨੋਈ, ਤੇ ਬਾਪੂ ਨੇ ਆਵਾਜ਼ ਦਿੱਤੀ ਸੀ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ ਤੇ ਮਾਫ ਕਰਿਓ, ਸ਼ੁਭ ਅਮਲਾਂ ਬਾਜੋ ਅੱਜ ਤਿੰਨੇ ਹੀ ਰੋਈ ਆਪਾਂ ਵੀ ਵੇਚੀ ਹਾਂ। ਜਿੱਥੇ ਇਹ ਦਿਹਾੜੇ ਮਨਾਉਂਦੇ ਹਾਂ ਸਵੈ ਮੁਲਾਂਕਣ ਕਰਦੇ ਜਾਈਏ, ਕਮਜ਼ੋਰੀਆਂ ਸਾਡੀਆਂ ਤਾਂ ਨਹੀਂ ਕਿਤੇ? ਇਹ ਵਿਚਾਰਾਂ ਦੀ, ਤਕਰਾਰਾਂ ਦੀ ਕਹਾਣੀ ਲੰਮੇ ਸਮੇਂ ਤੋਂ ਚੱਲੀ ਆਉਂਦੀ ਆ। ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦਾ ਸਮਾਂ ਆਇਆ, ਤਾਪੇ ਨੇ ਪਖੰਡ ਕੀਤਾ, ਜਿਹੜਾ ਪਾਂਡਾਵਾਦ ਸੀ ਉਹਨੂੰ ਚੰਗੀਆਂ ਗੱਲਾਂ ਨਹੀਂ ਸੀ ਪਸੰਦ ਹੁੰਦੀਆਂ। ਉਹ ਕਹਿੰਦਾ ਜੀ ਤੁਹਾਡੇ ਨਗਰ ਵਿੱਚ ਗੁਰੂ ਅੰਗਦ ਤਪਾ ਰਹਿੰਦਾ, ਇਹ ਗ੍ਰਹਿਸਥੀ ਆ, ਇਹਨੇ ਧਰਮ ਹੀ ਭ੍ਰਿਸ਼ਟ ਕਰਕੇ ਰੱਖ ਦਿੱਤਾ, ਮੀਂਹ ਨਹੀਂ ਪੈਣਾ ਯਾਰ ਕੀ। ਤੁਸੀਂ ਇਤਿਹਾਸ ਸੁਣਦੇ ਰਹੇ ਨੂੰ ਸੰਖੇਪ 'ਚ ਬੇਨਤੀ ਕਰਾਂ, ਉਹਦਾ ਪਾਜ ਉੱਗੜ ਗਿਆ, ਲੋਕਾਂ ਨੇ ਧੂ ਧੂ ਕਈ ਮਾਰ ਦਿੱਤਾ ਸੀ ਉਹਨੂੰ। ਇਸੇ ਤਰ੍ਹਾਂ ਅੱਗੇ ਚੱਲ ਕੇ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਇੱਕ ਪੰਗਤ ਸੰਗਤ ਦੀ ਗੱਲ ਕਰਦੇ ਨੇ। ਖੂਹ ਤੋਂ ਕੋਈ ਕੁੱਤਾ ਬਿੱਲਾ ਪਾਣੀ ਪੀ ਜਾਵੇ ਕੋਈ ਗੱਲ ਨਹੀਂ, ਜੇ ਨੀਵੀਂ ਜਾਤ ਵਾਲਾ ਸ਼ੂਦਰ ਪਾਣੀ ਪੀ ਜਾਂਦਾ, ਕੋਰੜਿਆਂ ਦੀ ਮਾਰ ਕੀਤੀ ਜਾਂਦੀ, ਬੜੇ ਬੜੇ ਤਸੀਹੇ ਦਿੱਤੇ ਜਾਂਦੇ ਸੀ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਇੱਕੋ ਪੰਗਤ ਵਿੱਚ, ਇੱਕੋ ਸੰਗਤ ਵਿੱਚ, ਇੱਕੋ ਬੋਲੀ ਵਿੱਚ ਜਿੱਥੇ ਨਹਾਉਂਦੇ ਨੇ ਪਾਣੀ ਵੀ ਇਕੱਠੇ ਹੀ ਪੀਂਦੇ ਨੇ ਸਾਰੇ, ਉਹਨਾਂ ਦੀ ਵੀ ਸ਼ਿਕਾਇਤ ਕੀਤੀ ਗਈ। ਇਹ ਤਕਰਾਰ ਅੱਜ ਦਾ ਨਹੀਂ ਚੱਲਦਾ, ਇਹ ਵਿਚਾਰਧਾਰਕ ਜੰਗ ਸੀ, ਇਕੱਲੀ ਸਰੀਰਾਂ ਦੀ ਕਹਾਣੀ ਨਹੀਂ ਹੈ। ਜਦੋਂ ਗੋਂਦੇ ਦੇ ਪੁੱਤ ਵੱਲੋਂ ਸ਼ਿਕਾਇਤ ਕਰਾਈ ਗਈ, ਕੱਟੜ ਸ਼ਰਈ ਲੋਕ ਹੋਰ ਵੀ ਸ਼ਾਮਿਲ ਸੀ, ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰੂ ਘਰ ਦਾ ਪੱਖ ਪੇਸ਼ ਕਰਨ ਵਾਸਤੇ ਭੇਜਿਆ ਗਿਆ ਸੀ ਅਕਬਰ ਦੇ ਦਰਬਾਰ ਵਿੱਚ, ਬੜੇ ਢੁਕਵੇਂ ਉੱਤਰ ਦਿੱਤੇ ਗਏ ਸੀ। ਇੰਨਾ ਪ੍ਰਭਾਵਿਤ ਹੋਇਆ ਅਕਬਰ, ਕਹਿੰਦਾ ਮੈਂ ਗੁਰੂ ਘਰ ਦਰਸ਼ਨਾਂ ਵਾਸਤੇ ਆਪ ਆਵਾਂਗਾ, ਜੇ ਏਡਾ ਮਹਾਨ ਆ ਗੁਰੂ ਘਰ। ਜਦੋਂ ਅਕਬਰ ਆਇਆ ਨਾ, ਆਮ ਤੌਰ 'ਤੇ ਕੋਈ ਲੀਡਰ ਆ ਜੇ, ਸਾਡੇ ਬੰਦੇ ਵੀ ਅੱਜ ਨਾ ਕਈ ਵਾਰੀ ਤਲੀਆਂ ਚੱਟਦੇ ਫਿਰਦੇ ਉਹਨਾਂ ਦੀਆਂ ਅੱਗੇ ਪਿੱਛੇ, ਇੱਦਾਂ ਹੀ ਹੁੰਦਾ ਨਾ। ਕਹਿੰਦੇ ਜੀ ਅਕਬਰ ਆਇਆ ਦਰਸ਼ਨ ਕਰਨ ਵਾਸਤੇ, ਪਾਤਸ਼ਾਹ ਜੀ ਨੇ ਆਏ ਨਹੀਂ ਆਖਿਆ ਉਹਨੂੰ VIP ਟ੍ਰੀਟਮੈਂਟ ਦੇਣਾ ਆਪਾਂ, ਉਹਦੇ ਵਾਸਤੇ ਚਾਦਰਾਂ ਅਲੱਗ ਵਿਛਾਏ, ਉਹ ਕਰਦੇ ਆ ਲੋਕ ਆਪਣੇ। ਹੁਣ ਕੀ ਹੋਇਆ? ਕਹਿੰਦੇ ਵੀ ਗੁਰੂ ਘਰ ਦੀ ਮਰਿਆਦਾ ਸਾਰਿਆਂ 'ਤੇ ਲਾਗੂ ਹੋਏਗੀ, ਪਹਿਲੇ ਪੰਗਤ ਪਾਛੇ ਸੰਗਤ, ਪਹਿਲਾਂ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਣਾ ਪਏਗਾ। ਹੈਰਾਨੀ ਦੀ ਗੱਲ ਆ, ਉਸੇ ਹੀ ਟਾਟ ਤੇ ਇੱਕ ਉਹ ਬੰਦਾ ਵੀ ਬੈਠਾ ਹੋਇਆ ਜਿਹੜਾ ਕਿਰਤ ਕਰਕੇ ਆਇਆ, ਜਿਹਦੇ ਕੋਲ ਬਦਬੋ ਆ ਰਹੀ ਪਸੀਨੇ ਦੀ, ਇੱਕ ਦੇ ਕੱਪੜੇ ਪਾਟੇ ਹੋਏ ਨੇ, ਉੱਥੇ ਅਮੀਰ ਵੀ ਵਜ਼ੀਰ ਵੀ ਸਾਰੇ ਬੈਠੇ ਨੇ, ਉਸੇ ਪੰਗਤ ਵਿੱਚ ਬੈਠ ਕੇ ਅਕਬਰ ਨੇ ਪ੍ਰਸ਼ਾਦਾ ਛਕਿਆ। ਇੰਨਾ ਆਨੰਦ ਆਇਆ। ਹੁਣ ਜਿਹੜਾ ਪ੍ਰਸ਼ਾਦਾ ਰੱਬ ਰੱਬ ਕਰਦਿਆਂ ਵਾਹਿਗੁਰੂ ਕਰਦਿਆਂ ਤਿਆਰ ਹੁੰਦਾ ਨਾ ਭਾਈ, ਗੁਰੂ ਘਰ ਵੀ ਇਹ ਪਰੰਪਰਾ ਵੀ ਗੱਲਾਂ ਨਹੀਂ ਮਾਰਨੀਆਂ ਚਾਹੀਦੀਆਂ। ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦਿਆਂ ਜਪਜੀ ਸਾਹਿਬ ਦਾ ਪਾਠ ਹੋਣਾ ਚਾਹੀਦਾ। ਜਦੋਂ ਲੰਗਰ 'ਚ ਸੇਵਾ ਕਰੋ, ਅਸੀਂ ਗੱਲਾਂ ਵਾਲੀਆਂ ਕਰਦੇ, ਵਾਹਿਗੁਰੂ ਘੱਟ ਕਰਦੇ ਹਾਂ। ਇਹ ਸਾਡੀਆਂ ਕਮਜ਼ੋਰੀਆਂ ਨੇ ਦਿਨੋਂ ਦਿਨ। ਅਤੇ ਗੁਰੂ ਦਾ ਸਿੱਖ ਉਹਦੀ ਘਰ ਦੀ ਰਸੋਈ ਵੀ ਉਹਦੀ ਆਪਣੀ, ਇਹ ਵੀ ਇਹ ਵੀ ਬਾਬੇ ਨਾਨਕ ਪਾਤਸ਼ਾਹ ਦਾ ਲੰਗਰ ਹੀ ਹੁੰਦਾ ਭਾਈ। ਉੱਥੇ ਵੀ ਯਤਨ ਕਰਿਆ ਕਰੋ, ਵਾਹਿਗੁਰੂ ਕਹਿੰਦੇ ਆਟੇ ਪਾਣੀ ਪਾਵਾਂਗੇ, ਜਿਹਾ ਅੰਨ ਅਤੇ ਵਿਹਾ ਮਨ ਹੋ ਜਾਂਦਾ। ਬੜਾ ਪ੍ਰਭਾਵਿਤ ਹੋਇਆ, ਕਹਿੰਦਾ ਜੀ ਆਹ ਜਿਹੜਾ ਤੁਹਾਡਾ ਕੁੱਕ ਰੱਖਿਆ ਸ਼ੈਫ ਮੈਨੂੰ ਵੀ ਦੇ ਦਿਓ, ਕਿੰਨੇ ਕੁ ਤੁਹਾਡੇ ਕੋਲ ਪਾਤਸ਼ਾਹ ਜੀ। ਕਹਿੰਦੇ ਜਿੰਨੇ ਫਿਰਦੇ ਸਾਰੇ ਹੀ ਆ, ਹੈਂ ਸਾਰੇ ਹੀ ਇੰਨੇ ਟ੍ਰੇਨਡ ਆ। ਪਾਤਸ਼ਾਹ ਜੀ ਕਹਿੰਦੇ ਭਾਵਨਾ ਨਾਲ ਇੱਕ ਜਪਜੀ ਸਾਹਿਬ ਦਾ ਨੇਮ ਕਰਦਾ, ਦੂਜਾ ਦੋ ਕਰਦਾ, ਤੀਜਾ ਸੁਖਮਨੀ ਸਾਹਿਬ ਵੀ ਪੜ੍ਹਦਾ, ਪਿਆਰ ਨਾਲ ਆਟੇ ਪਾਣੀ ਪਾਉਂਦੇ ਨੇ, ਹਰ ਬਣਿਆ ਹੋਇਆ ਪਦਾਰਥ ਅੰਮ੍ਰਿਤੀ ਬਣ ਜਾਂਦਾ। ਉਹ ਕਹਿੰਦਾ ਜੀ ਮੈਂ ਫਿਰ ਇੰਨਾ ਖੁਸ਼ ਹੋਇਆ, ਮੈਂ ਲੰਗਰ ਦੇ ਨਾਲ ਜਗੀਰ ਲਵਾਉਣਾ ਚਾਹੁੰਦਾ। ਪਾਤਸ਼ਾਹ ਕਹਿੰਦੇ ਨਹੀਂ ਉਹ ਭਾਈ, ਗੁਰੂ ਘਰ ਦੇ ਲੰਗਰ ਬਗਾਨਿਆਂ ਦੀ ਦਿੱਤੀ ਰਸਤ ਵਾਸਤੇ ਨਹੀਂ ਚੱਲਦੇ। ਅੱਜ ਰਾਜਾ ਜਗੀਰ ਦੇ ਚੱਲਿਆ, ਕੱਲ੍ਹ ਨੂੰ ਖੋਣ ਆ ਜਾਓਗੇ ਤਾਂ ਮਤਲਬ ਲੰਗਰ ਬੰਦ ਹੋ ਜਾਣਗੇ। ਇੱਥੇ ਲੱਖਾਂ ਵਾਲੇ ਦਾ ਵੀ ਦਸਵੰਧ ਲੱਗੇਗਾ, ਇੱਥੇ ਕੱਖਾਂ ਵਾਲੇ ਦਾ ਵੀ ਦਸਵੰਧ ਲੱਗੇਗਾ। ਉਹ ਕਹਿੰਦਾ ਮੈਂ ਕੋਈ ਸੇਵਾ ਤਾਂ ਕਰਨੀ ਚਾਹੁੰਦਾ। ਪਾਤਸ਼ਾਹ ਕਹਿੰਦੇ ਕਰ ਲਾ, ਜੇ ਅੱਜ ਵਾਲਾ ਬਾਬਾ ਹੁੰਦਾ ਨਾ ਅੱਜ ਵਾਲਾ, ਅਤੇ ਕਹਿ ਦੇਣਾ ਸੀ ਇਉਂ ਕਰੋ ਵੀ 5-7 ਬੱਸਾਂ ਦੇ ਪਰਮਿਟ ਦੇ ਜਾਓ, ਸਕੂਲ ਮਨਜ਼ੂਰ ਕਰ ਜਾਓ, ਪੁੱਤ ਪੋਤਿਆਂ ਦੀਆਂ ਰੋਟੀਆਂ ਬਣ ਜਾਣੀਆਂ, ਕੋਈ ਗੈਸ ਸਟੇਸ਼ਨ ਹੀ ਦੇ ਦਿਓ 2-4। ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਜੇ ਦੇਣਾ ਚਾਹੁੰਦਾ ਇਉਂ ਕਰ ਵੀ ਕੋਈ ਬੱਚੀ ਭਾਵੇਂ 2 ਦਿਨ ਪਹਿਲਾਂ ਵਿਆਹੀ ਹੋਵੇ, ਜੇ ਉਹਦਾ ਪਤੀ ਚੜ੍ਹਾਈ ਕਰ ਜਾਂਦਾ ਉਹਨੂੰ ਨਾਲ ਹੀ ਸਾੜ ਦਿੱਤਾ ਜਾਂਦਾ। ਇਹਦੇ 'ਤੇ ਪਾਬੰਦੀ ਲੱਗਣੀ ਚਾਹੀਦੀ ਆ, ਪੁਨਰ ਵਿਆਹ ਦਾ ਦੁਆਰਾ ਹੁਕਮ ਹੋਣਾ ਚਾਹੀਦਾ। ਤੀਜੀ ਗੱਲ, ਖੇਤੀ 'ਤੇ ਲੱਗਾ ਹੋਇਆ ਟੈਕਸ, ਧਾਰਮਿਕ ਮੰਦਰਾਂ 'ਤੇ ਜਾਣ ਦਾ ਟੈਕਸ, ਇਹ ਬੰਦ ਕੀਤਾ ਜਾਣਾ ਚਾਹੀਦਾ। ਚਲਾਕ ਲੋਕ ਜਿਨ੍ਹਾਂ ਨੇ ਝੂਠ 'ਤੇ ਸੱਚ ਦਾ ਪਰਦਾ ਪਾਇਆ, ਬੱਚੀਆਂ ਨੂੰ ਰੋਂਦੀਆਂ ਧੋਂਦੀਆਂ ਨੂੰ ਪਹਿਲਾਂ ਕਹਿ ਦਿੱਤਾ ਜਾਂਦਾ ਵੀ ਭਾਈ ਤੇਰਾ ਪਤੀ ਚੜ੍ਹਾਈ ਕਰ ਗਿਆ ਤੇ ਤੂੰ ਇਹਦੇ ਨਾਲ ਹੀ ਸਤੀ ਹੋ ਜਾ, ਸੁਰਗਾਂ ਨੂੰ ਜਾਏਂਗੀ, ਨਾਲ ਉਹਦੀਆਂ ਚੀਕਾਂ ਨਾ ਸੁਣਨ, ਢੋਲ ਵਜਾਇਆ ਜਾਂਦਾ ਜੀ। ਫਿਰ ਨਾਲ ਦੀ ਨਾਲ ਨਾ ਝੂਠ ਤੇ ਸੱਚ ਦੇ ਗਹਿਣੇ ਪਤਾ ਕਿੱਦਾਂ ਪਾਉਂਦਾ, ਕਹਿੰਦਾ ਵੀ ਇਹ ਹੁਣ ਆਪਣੇ ਪਤੀ ਨਾਲ ਨਾ ਲੰਮਾ ਚਿਰ ਸਵਰਗਾਂ 'ਚ ਰਹੂਗੀ ਸਤੀ ਭੂਆ, ਫਿਰ ਭੂਆ ਕਹਿਣਾ ਸ਼ੁਰੂ ਕਰਤਾ, ਆਪਾਂ ਨਾ ਭੂਆ ਦੀ ਜਗ੍ਹਾ ਬਣਾਇਆ ਕਰਾਂਗੇ ਤੇ ਬਣਾ ਕੇ ਉੱਥੇ ਮੇਲਾ ਲੱਗਿਆ ਕਰੂ ਤੇ ਫਿਰ ਸੁੱਖਾਂ ਪੂਰੀਆਂ ਹੋਇਆ ਕਰਨਗੀਆਂ ਤੇ ਉਹ ਮੇਲਾ ਲਾਉਣ ਵਾਸਤੇ ਨੰਬਰਦਾਰੀ ਫਿਰ ਮੇਰੀ ਰਹੇਗੀ। ਲੋਕ ਇਹ ਤਾਂ ਭੁੱਲ ਗਏ ਵੀ ਇੱਕ ਅਵਲਾ ਨਾਲ ਇੰਨਾ ਧੱਕਾ ਕੀਤਾ ਗਿਆ, ਸਗੋਂ ਇਹ ਚੇਤਾ ਰਹਿ ਗਿਆ ਵੀ ਅਸੀਂ ਉਹਦੇ ਨਾਂ 'ਤੇ ਮੇਲਾ ਲਾਇਆ ਕਰਨਾ। ਇੱਦਾਂ ਦੀਆਂ ਕਹਾਣੀਆਂ ਚੱਲਦੀਆਂ ਰਹੀਆਂ। ਪੰਜਵੇਂ ਪਾਤਸ਼ਾਹ ਜਿਨ੍ਹਾਂ ਦੇ ਘਰ ਵਿੱਚੋਂ ਸੱਚ ਦੀ ਆਵਾਜ਼ ਆਉਂਦੀ ਆ, ਸਿੱਖੀ ਰਾਜ ਭਾਗ ਮੰਗਦੀ ਆ, ਪਰ ਸਿੱਖਾਂ ਦਾ ਰਾਜ ਪਤਾ ਕਿੱਦਾਂ ਦਾ ਹੁੰਦਾ, ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋਹ ਨਹੀਂ ਤੇ ਠਾਉ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਗੁਰੂ ਘਰ ਦੇ ਵਿੱਚ ਰਾਜ ਦੀ ਮੰਗ ਤਾਂ ਕੀਤੀ ਜਾਂਦੀ, ਰਾਜ ਇੱਦਾਂ ਦਾ ਹੋਵੇ। ਸਾਡੇ ਘਰੇ ਤਾਂ ਇਹ ਅਰਦਾਸ ਕੀਤੀ ਜਾਂਦੀ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸਿੱਖ ਕਹਿੰਦਾ ਸਾਡਾ ਰਾਸ਼ਟਰੀ ਗੀਤ ਇਹ ਹੋਣਾ ਚਾਹੀਦਾ, ਸਭ ਮੈਂ ਜੋਤ, ਜੋਤ ਹੈ ਸੋਏ ਤਹਿਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਅਸੀਂ ਤਾਂ ਅਰਦਾਸ ਕਰਦੇ ਹਾਂ, ਸਾਡਾ ਗੁਰੂ ਕਹਿੰਦਾ ਉਹ ਦਿਲੋਂ ਕਿਹਾ ਕਰੋ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਅਸੀਂ ਮਨੁੱਖਤਾ ਦੇ ਭਲੇ ਵਾਸਤੇ ਇਹ ਪੜ੍ਹਦੇ ਹਾਂ, ਜਗਤ ਜਰੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੈ ਤਿੱਤੈ ਲਿਹੋ ਉਬਾਰ। ਇੱਥੇ ਤਾਂ ਅਰਦਾਸ ਕੀਤੀ ਜਾਂਦੀ ਆ, ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਅੰਨ ਪਾਣੀ ਮੁੱਚ ਉਪਾਏ, ਦੁੱਖ ਦਾਲਦ ਭੰਨ ਧਰ। ਪਰ ਕੁਦਰਤੀ ਗੱਲ ਆ ਵੀ ਪੁਰਾਣੇ ਸਮੇਂ ਤੋਂ ਸੱਚ ਤੇ ਕੱਚ ਟਕਰਾਉਂਦੀ ਆਇਆ, ਸੱਚ ਤੇ ਕੂੜ ਦੀ ਕਦੇ ਬਣੀ ਨਹੀਂ। ਉਹ ਭਾਵੇਂ ਪ੍ਰਹਿਲਾਦ ਹੋਵੇ ਤੇ ਭਾਵੇਂ ਹਰਨਾਕਸ਼ ਹੋਵੇ, ਭਾਵੇਂ ਕੰਸ ਹੋਵੇ ਤੇ ਭਾਵੇਂ ਕ੍ਰਿਸ਼ਨ ਹੋਵੇ, ਉਹ ਭਾਵੇਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਹੋਣ ਤੇ ਭਾਵੇਂ ਬਾਬਰ ਹੋਵੇ, ਬਾਬਰ ਨੂੰ ਮੂੰਹ ਤੇ ਜਾਬਰ ਕਹਿ ਦਿੱਤਾ ਗੁਰੂ ਪਾਤਸ਼ਾਹ ਜੀ ਨੇ, ਤਕਰਾਰ ਤਾਂ ਚੱਲਦਾ ਹੀ ਆਇਆ। ਜੇ ਕਿਤੇ ਸਮੇਂ ਦੀ ਸਰਕਾਰ ਇੱਧਰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਤੇ ਉੱਧਰ ਜਹਾਂਗੀਰ ਆ। ਕੱਟੜ ਛੜੀ ਲੋਕਾਂ ਨੂੰ ਫਿਕਰ ਪੈ ਗਿਆ ਵੀ ਅਸੀਂ ਜਿੰਨਾਂ ਰਸਮਾਂ 'ਚ ਪਾ ਕੇ ਲੁੱਟਦੇ ਹਾਂ, ਅਸੀਂ ਸਾਹਾ ਬੰਨਣ ਦੀ ਗੱਲ ਦੂਜੀ ਤੀਜੀ ਚੱਲਦੀ ਹੈ, ਚਾਰ ਪੈਸੇ ਬਟੋਰਨੇ ਹੁੰਦੇ ਆ, ਕੋਈ ਆਦਮੀ ਆਵੇ ਚਲਿਆ ਜਾਵੇ ਹੋਰ ਗੱਲ ਹੈ, ਤਾਂ ਹਰਿਮੰਦਰ ਸਾਹਿਬ ਹੀ ਬਣਾ ਕੇ ਬੈਠ ਗਏ। ਇਹਨਾਂ ਨੇ ਤਾਂ ਨਿੱਤ ਆਸਾ ਦੀ ਵਾਰ ਵਿੱਚ ਪੜਿਆ ਕਰਨਾ, ਅਸੀਂ ਸੂਤਕ ਪਾਤਕ ਦੇ ਨਾਮ ਤੇ ਲੁੱਟਦੇ ਹਾਂ, ਇਹ ਨਿੱਤ ਹੀ ਪੜਿਆ ਕਰਨਗੇ। ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀਐ ਸੂਤਕ ਪਵੈ ਰਸੋਏ। ਇਹ ਤਾਂ ਨਿੱਤ ਹੀ ਪੜਨਗੇ, ਸਾਹਾ ਗਣੈ ਨਾ ਕਰੇ ਵਿਚਾਰ ਸਾਹੇ ਉੱਪਰ ਇੱਕ ਅੰਕਾਰ, ਤੇ ਮੈਨੂੰ ਕਹਿਣਗੇ ਝੂਠ ਨਾ ਬੋਲ ਪਾਂਡੇ ਸੱਚ ਕਹੀਐ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹੜਾ ਪਾਪ ਤੇ ਗਲਤੀ ਕੀਤੀ ਸੀ ਜੀ ਦੱਸੋ? ਮਨੁੱਖਤਾ ਦੇ ਭਲੇ ਦੇ ਕੰਮ ਕੀਤੇ, ਖੂਹ ਲਗਵਾਏ, ਇੱਕ ਪੰਗਤ ਇੱਕ ਸੰਗਤ ਦੀ ਗੱਲ ਕੀਤੀ, ਗੱਲ ਵਿਚਾਰਧਾਰਾ ਦੀ ਸੀ, ਇਕੱਲੇ ਸਰੀਰਾਂ ਨੂੰ ਮਾਰਨ ਦੀ ਨਹੀਂ ਸੀ, ਤੇ ਕਹਿ ਦਿੱਤਾ ਤੁਹਾਡੇ ਵਾਰੰਟ ਜਾਰੀ ਕੀਤੇ ਜੀ, ਆ ਸੰਮਣ ਆ ਤੁਹਾਡੇ ਤੇ ਪੇਸ਼ ਹੋਵੋ। ਗੁਰੂ ਅਰਜਨ ਦੇਵ ਜੀ ਮਹਾਰਾਜ ਪਹੁੰਚਦੇ ਨੇ, ਆਪਣੇ ਵੱਲੋਂ ਇਹ ਕਹਿ ਦਿੱਤਾ ਜਾਂਦਾ ਆਪਣਾ ਧਰਮ ਛੱਡ ਦਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੁਹੰਮਦ ਸਾਹਿਬ ਦੀ ਤਰੀਫ ਤੇ ਕੁਝ ਬੋਲ ਲਿਖ ਦਿਓ। ਪਾਤਸ਼ਾਹ ਕਹਿੰਦੇ ਨਹੀਂ ਭਾਈ, ਇਹਦਾ ਇੱਕ ਅੱਖਰ ਵੀ ਵੱਧ ਘੱਟ ਨਹੀਂ ਹੋ ਸਕਦਾ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇ ਲਾਲੋ ਹੋ ਆਪੋ ਬੋਲ ਨ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਇਹਦਾ ਇੱਕ ਵੀ ਅੱਖਰ ਵੱਧ ਘੱਟ ਨਹੀਂ ਹੋ ਸਕਦਾ। ਤੇ ਉਹ ਕਹਿੰਦੇ ਜੇ ਇਉਂ ਨਹੀਂ ਤੇ ਫਿਰ ਹੋਰ ਕਰੋ ਕੰਮ, ਵੀ ਆ ਦਸਵੰਧ ਦੀ ਮਾਇਆ ਦੇ ਵਿੱਚੋਂ ਬਹੁਤ ਸਾਰੀ ਦੌਲਤ, ਕਿਸੇ ਨੇ ਲੱਖ ਦਮੜਾ ਲਿਖਿਆ, ਕਿਸੇ ਨੇ ਕਿੰਨਾ ਲਿਖਿਆ, ਵੀ ਇਹ ਦੇ ਦਿਓ। ਪਾਤਸ਼ਾਹ ਕਹਿੰਦੇ ਨਹੀਂ ਭਾਈ, ਸਿੱਖਾਂ ਦੀ ਖੂਨ ਪਸੀਨੇ ਦੀ ਕਮਾਈ, ਇਹਦੇ ਚੋਂ ਇੱਕ ਰੁਪਈਆ ਵੀ ਕਹਿੰਦੇ ਜਾਨ ਬਚਾਉਣ ਵਾਸਤੇ ਨਹੀਂ ਲਾਇਆ ਜਾਏਗਾ। ਅੱਜ ਦਿਹਾੜੇ ਮਨਾ ਰਹੇ ਹਾਂ, ਬਹੁਤ ਸਾਰੇ ਗੁਰੂ ਘਰਾਂ ਦੇ ਕੇਸ ਇਹਨਾਂ ਕੰਮਾਂ ਵਾਸਤੇ ਚੱਲ ਰਹੇ ਆ, ਸਰਬੱਤ ਦੇ ਭਲੇ ਵਾਸਤੇ ਘੱਟ ਚੱਲਦੇ ਆ ਜੀ। ਇਹ ਜਾਨ ਬਚਾਉਣ ਵਾਸਤੇ ਇੱਕ ਰੁਪਈਆ ਵੀ ਗੁਰੂ ਦੀ ਗੋਲਕ ਦਾ ਨਹੀਂ ਵਰਤਿਆ ਜਾਏਗਾ। ਤੇ ਕਹਿੰਦੇ ਕੋਈ ਗੱਲ ਨਹੀਂ, ਫਿਰ ਮਰਨ ਵਾਸਤੇ ਤਿਆਰ ਹੋ ਜਾਓ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਤੱਤੀ ਤਵੀ ਤੇ ਰੱਖ ਕੇ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ, ਸੁਖਮਣੀ ਸਾਹਿਬ ਪੜ੍ਹਨ ਵਾਲੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਇਹ ਵਿਚਾਰਧਾਰ ਜਿਹੜਾ ਟਕਰਾਅ ਸੀ ਚੱਲਦਾ ਰਿਹਾ, ਇਕੱਲੇ ਸਰੀਰ ਨੂੰ ਨਹੀਂ ਸੀ ਖਤਮ ਕਰਨਾ, ਇਹ ਜਜ਼ਬਾਤਾਂ ਦੀ ਕਹਾਣੀ ਸੀ, ਇਹ ਜ਼ਮੀਰ ਨੂੰ ਬੰਦ ਕਰਨ ਦੀ ਗੱਲ ਸੀ। ਪਰ ਛੇਵੇਂ ਪਾਤਸ਼ਾਹ ਜੀ ਨੇ ਪਰਵਾਹ ਨਹੀਂ ਮੰਨੀ, ਅਕਾਲ ਬੁੰਗੇ ਦੀ ਸਿਰਜਣਾ ਹੋਈ। ਇੱਥੇ ਢਾਡੀ ਵਾਰਾਂ ਪੜ੍ਹਨ ਲੱਗੇ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਕਹਿੰਦੇ ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਬਲਖ ਤੇ ਬੁਖਾਰੇ ਦੇ ਜਿਹੜੇ ਕਿਲੇ ਸੀ ਉਹਨਾਂ ਦੇ ਦਰਵਾਜ਼ੇ ਬੜੇ ਮਜ਼ਬੂਤ ਸੀ। ਛੇਵੇਂ ਪਾਤਸ਼ਾਹ ਤੁਹਾਡੇ ਨਾਲ ਚੱਲਣ ਵਾਲੇ ਇੱਕ ਇੱਕ ਸਿੰਘ ਦੀਆਂ ਬਾਹਾਂ 'ਚ ਇੰਨਾ ਬਲ ਆ ਜਿੰਨੇ ਮਜ਼ਬੂਤ ਬਲਖ ਬੁਖਾਰੇ ਦੇ ਦਰਵਾਜ਼ੇ ਨੇ। ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਦੀ। ਜਦੋਂ ਸੇਤੂ ਪੁੱਲ ਬਣਿਆ ਨਾ, ਰਾਮ ਜੀ ਨੇ ਯੁੱਧ ਕਰਨਾ ਸੀ, ਕਹਿੰਦੇ ਇਹ ਵੱਡੇ ਕਾਰੀਗਰ ਸੀ ਜਿਨ੍ਹਾਂ ਨੇ ਪਰ ਉਪਕਾਰ ਕੀਤਾ ਇੱਕ ਔਰਤ ਨੂੰ ਲਿਆਉਣ ਵਾਸਤੇ। ਮਹਾਰਾਜ ਤੁਹਾਡੇ ਨਾਲ ਜਿੰਨੇ ਯੋਧੇ ਫਿਰਦੇ ਨੇ, ਇੱਕ ਇੱਕ ਅਬਲਾ ਔਰਤਾਂ ਜਿਨ੍ਹਾਂ ਤੇ ਕੋਈ ਧੱਕਾ ਕਰਦਾ ਚੱਕ ਕੇ ਲੈ ਕੇ ਜਾਂਦਾ, ਉਹਨੂੰ ਬਚਾ ਕੇ ਲਿਆਉਣ ਦੀ ਸਮਰੱਥਾ ਰੱਖਦੇ ਨੇ। ਪਹਿਲਾਂ ਹੁਕਮ ਹੋਇਆ ਸੀ, ਮੈਂ ਲੱਗਾ ਵੀ 10 ਮਿੰਟ ਲੇਟ ਸੀ, ਹੁਣ ਹੁਕਮ ਹੋਇਆ ਵੀ ਸਮਾਪਤੀ ਜਲਦੀ ਕੀਤੀ ਜਾਏ। ਮੈਂ ਲੜੀ ਨੂੰ ਉੱਥੋਂ ਤੱਕ ਲਿਆਉਣਾ ਚਾਹੀਦਾ ਚਾਹੁੰਦਾ ਸੀ ਜਿੱਥੇ ਤੱਕ ਘਟਨਾ ਵਾਪਰੀ ਸੀ। ਖੈਰ ਚਲੋ, ਕਿਉਂਕਿ ਕਹਿੰਦੇ ਸੀ ਢਾਡੀ ਜਿੱਥਾ ਬਾਹਰ ਗਿਆ ਹੋਇਆ, ਅਤੇ ਉਹ 10 ਕੁ ਮਿੰਟ ਮੇਰਾ ਵੈਸੇ ਵੀ ਟਾਈਮ ਲੰਘ ਗਿਆ ਸੀ, ਮੈਂ ਸੋਚਿਆ ਸੀ ਵੀ ਅੱਗੇ ਤੱਕ ਚੱਲਣਾ। ਮੈਂ ਬੇਨਤੀ ਕਰਾਂ ਵੀ ਭਾਈ ਸਾਹਿਬ ਤੁਹਾਨੂੰ ਦੱਸ ਕੇ ਗਏ ਨਿਰੰਕਾਰੀ ਕਾਂਡ, ਜੇ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਉਹ ਵੀ ਕਹਾਣੀ ਵਿੱਚ ਸੀ, SYL ਨਹਿਰ ਕੱਢਣ ਦੀ ਗੱਲ ਸੀ, ਇਹ ਸਾਰੀਆਂ ਜਿਹੜੀਆਂ ਗ੍ਰਿਫਤਾਰੀਆਂ ਸੀ ਅਕਾਲ ਤਖ਼ਤ ਤੇ ਅਰਦਾਸ ਕਰਕੇ ਸ਼ੁਰੂ ਹੋਈਆਂ। ਸਮੇਂ ਦੀਆਂ ਸਰਕਾਰਾਂ ਨਹੀਂ ਸੀ ਚਾਹੁੰਦੀਆਂ ਵੀ ਇਹ ਜਿਹੜੀਆਂ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਨੇ, ਜਿਹੜਾ ਵਿਰੋਧ ਹੋ ਰਿਹਾ ਸਾਰੇ ਭਾਰਤ ਵਿੱਚ ਉਹਨਾਂ ਨਹੀਂ ਹੋਇਆ, ਉਹ ਤੋਂ ਅੱਧ ਤੋਂ ਵੱਧ ਜਿਹੜਾ ਵਿਰੋਧ ਸਿੱਖਾਂ ਨੇ ਕੀਤਾ ਉਹ ਰੜਕਦੇ ਸੀ। ਆਉਣ ਵਾਲੀਆਂ ਵੋਟਾਂ ਵਿੱਚ ਉਹ ਚਾਹੁੰਦੇ ਸੀ ਵੀ ਅਸੀਂ ਅਗਲੀ ਵਾਰ ਸੀਟਾਂ ਜਿੱਤਣੀਆਂ ਕਿੱਦਾਂ ਨੇ, ਇੰਦਰਾ ਗਾਂਧੀ ਦੀ ਖੁਦ ਦੀ ਵੀ ਇਹ ਕੋਸ਼ਿਸ਼ ਸੀ। ਜਦੋਂ ਨਿਰੰਕਾਰੀ ਕਾਂਡ ਵਾਪਰਿਆ, ਸ਼ਾਂਤੀ ਨਾਲ ਹੱਥ ਬੰਨ ਕੇ ਸਮਝਾਉਣ ਗਏ ਹੋਏ ਸਿੰਘਾਂ ਦੇ ਵਿੱਚੋਂ 13 ਸਿੰਘ ਸ਼ਹੀਦ ਕਰ ਦਿੱਤੇ ਗਏ ਅਤੇ ਕਈ ਉੱਥੇ ਜ਼ਖਮੀ ਹੋਏ। ਇੱਥੋਂ ਇਹ ਕਹਾਣੀ ਸ਼ੁਰੂ ਹੋ ਜਾਂਦੀ ਆ ਜੀ। ਹੈਰਾਨੀ ਦੀ ਗੱਲ ਆ ਕਿ ਸੁੰਦਰ ਅਤੇ ਉਹਦੇ ਨਾਲ ਕੁਲਦੀਪ ਸਿੰਘ ਬਰਾੜ ਜਿਹੜਾ ਪੱਤੋ ਦੀ ਰਹਿਣ ਵਾਲਾ ਸੀ, ਤਿੰਨ ਲੈਫਟੀਨੈਂਟ ਜਰਨਲ ਸੀ। ਇੱਕ ਜਰਨਲ ਦੇ ਥੱਲੇ 300,000 ਫੌਜ ਹੁੰਦੀ ਆ। ਪੰਜਾਬ ਦੇ ਵਿੱਚ ਇਹਨਾਂ ਫੌਜਾਂ ਲਾਈਆਂ ਗਈਆਂ ਜਿਹਦੇ ਵਿੱਚੋਂ 1.5-2 ਲੱਖ ਫੌਜ ਜਿਹੜੀ ਇਕੱਲੀ ਅੰਮ੍ਰਿਤਸਰ ਦੇ ਵਿੱਚ ਲਗਾ ਦਿੱਤੀ ਗਈ। 1 ਤਰੀਕ ਨੂੰ ਪਹਿਲਾਂ ਵੈਸੇ ਨਿਸ਼ਾਨਦੇਹੀ ਵਾਸਤੇ ਗੋਲੀਆਂ ਚਲਾਈਆਂ, ਭਾਵੇਂ ਉਹਨਾਂ ਨਾਲ ਵੀ ਕੁਝ ਸ਼ਹੀਦ ਹੋਏ, ਵੀ ਅੰਦਰੋਂ ਪਤਾ ਲੱਗ ਜਾਏ ਕਿਹੋ ਜਿਹਾ ਗੋਲੀ ਸਿੱਕਾ ਕਿੱਥੇ ਕਿੱਥੇ ਮੋਰਚੇ ਨੇ। ਅਤੇ ਜਨਰਲ ਸ਼ਬੇਗ ਸਿੰਘ ਜੀ ਜਿਨ੍ਹਾਂ ਨੇ ਬੰਗਲਾਦੇਸ਼ ਦੀ ਪਾਕਿਸਤਾਨ ਦੀ ਲੜਾਈ ਲੜੀ, ਜਿਨ੍ਹਾਂ ਦੇ ਨਾਲ ਬੜਾ ਵਿਤਕਰਾ ਕੀਤਾ ਗਿਆ, ਛੋਟਾ ਜਿਹਾ ਕੇਸ ਬਣਾ ਕੇ ਪਹਿਲਾਂ ਹੀ ਇਹਨਾਂ ਦਾ ਪਹਿਲਾਂ ਜਿਹੜਾ ਸੀਗਾ ਇਹਨਾਂ ਦੇ ਨਾਲ ਬੇਇਨਸਾਫੀ ਕੀਤੀ ਗਈ, ਉਹ ਵੀ ਗੁਰੂ ਘਰ ਹਜ਼ੂਰੀ ਵਿੱਚ ਆਏ ਸੀ ਅਤੇ ਇੱਥੇ ਆਣ ਕੇ ਬਾਬਾ ਜਰਨੈਲ ਸਿੰਘ ਦੇ ਨਾਲ ਉਹਨਾਂ ਨੇ ਕਿਹਾ ਸੀ ਵੀ ਮੈਂ ਇਹਨਾਂ ਦੀ ਨੌਕਰੀ ਕੀਤੀ, ਕੁਝ ਨਹੀਂ ਖੱਟਿਆ, ਅੱਜ ਮੈਂ ਧਰਮ ਦੀ ਨੌਕਰੀ ਕਰਨੀ ਚਾਹੁੰਦਾ। ਉਹਨਾਂ ਦੀ ਵਿਉਂਤਮੰਦੀ ਨਾਲ ਇੰਨੇ ਵਧੀਆ ਮੋਰਚੇ ਬਣਾਏ ਸੀ ਅਤੇ ਉਹਨਾਂ ਨੇ ਕਹਿ ਦਿੱਤਾ ਵੀ ਜਵਾਬੀ ਫਾਇਰਿੰਗ ਕੋਈ ਨਹੀਂ ਕਰਨੀ, ਵੱਧ ਤੋਂ ਵੱਧ ਦਨਾਲੀ ਦਾ ਫਾਇਰ ਜਾਂ ਕੋਈ ਯੂਪੀ ਦਾ ਬਣਿਆ ਨੂੰ ਗੱਟਾ ਕਹਿ ਦਿੰਦੇ ਨੇ, ਕਹਿੰਦੇ ਉੱਦਾਂ ਦਾ ਜਿਹੜੀਆਂ ਮਾੜੀਆਂ ਮੋਟੀਆਂ ਗੋਲੀਆਂ ਛੱਡਣੀਆਂ ਨੇ। ਇਹਨਾਂ ਨੇ ਸੋਚਿਆ ਵੀ ਜਰਨਲ ਸ਼ਬੇਗ ਸਿੰਘ ਕੋਈ ਆਮ ਆਦਮੀ ਨਹੀਂ। ਜਿਹੜੇ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਜਿਹਨਾਂ ਨੇ ਮੱਸੀ ਰੰਗੜ ਦਾ ਸਿਰ ਵੱਢਿਆ ਸੀ ਨਾ, ਮਹਿਤਾਬ ਸਿੰਘ ਦੇ ਘਰਾਣੇ 'ਚੋਂ 5ਵੀਂ ਕੁਲ ਵਿੱਚੋਂ ਨੇ ਭਾਈ ਸ਼ਬੇਗ ਸਿੰਘ ਜੀ ਹੁਣੀ ਮੀਰਾਂ ਕੋਟ ਵਾਲੇ। ਮੋਰਚਾ ਬੰਦੀ ਹੋਈ। ਸੰਖੇਪ 'ਚ ਬੇਨਤੀ ਕਰਾਂ ਵੀ 3 ਤਰੀਕ ਨੂੰ ਵੀ ਕਰਫਿਊ 'ਚ ਢਿੱਲ ਦਿੱਤੀ ਗਈ, ਲੋਕਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਗਈ ਅਤੇ ਬਾਹਰ ਕੋਈ ਨਹੀਂ ਜਾਣ ਦਿੱਤਾ ਗਿਆ। 4 ਤਰੀਕ ਨੂੰ ਸਵੇਰੇ 4-5 ਵਜੇ ਤੋਂ ਗੋਲਾਬਾਰੀ ਸ਼ੁਰੂ ਹੋਈ, ਸਾਰੀ ਰਾਤ ਗੋਲੀਆਂ ਚੱਲਦੀਆਂ ਰਹੀਆਂ। ਫਿਰ 5 ਤਰੀਕ ਨੂੰ ਸਵੇਰੇ ਪ੍ਰਭਾਤ ਵੇਲੇ ਫਿਰ ਹਮਲਾ ਕੀਤਾ ਗਿਆ, 6 ਦੀ ਰਾਤ ਨੂੰ ਟੈਂਕਾਂ ਨਾਲ ਵੀ ਹਮਲਾ ਕੀਤਾ ਗਿਆ। ਉਹ ਗੁਰੂ ਕੇ ਸੂਰਮੇ ਜਿਨ੍ਹਾਂ ਦੀ ਗਿਣਤੀ ਕੇਵਲ ਬਾਬਾ ਜੀ ਦੇ ਨਾਲ ਬਾਬਾ ਜਰਨੈਲ ਸਿੰਘ ਜੀ ਹੁਣਾਂ ਦੇ ਨਾਲ 250-300 ਦੀ ਲਿਖਿਆ ਹੋਇਆ, ਜਾਨਾਂ ਦੀ ਪ੍ਰਵਾਹ ਨਹੀਂ ਕੀਤੀ। ਇੱਕ ਮੋਹਰ ਸਿੰਘ ਦਾ ਨਾਮ ਹਿੰਦੂ ਤੋਂ ਸਿੱਖ ਬਣਿਆ ਸੀ, ਦੇਖੋ ਕਿੰਨਾ ਪ੍ਰਭਾਵਿਤ ਹੋਇਆ ਹੋਏਗਾ। ਆਪਣੀ 14 ਸਾਲ ਦੀ ਬੱਚੀ ਉਹਦੇ ਦਾਲੇ ਬੰਬ ਬੰਨ ਕੇ, ਮਨੁੱਖੀ ਬੰਬ ਟੈਂਕਾਂ ਦੇ ਉੱਤੇ ਉਹਨੇ ਛਾਲ ਮਾਰੀ, ਇੱਕ ਟੈਂਕ ਉੱਥੇ ਨਸ਼ਟ ਕਰ ਦਿੱਤਾ। ਦੂਜੀ ਬੱਚੀ ਦਾ ਵੀ ਇੱਦਾਂ ਹੀ, ਸਾਰਾ ਪਰਿਵਾਰ ਉਸੇ ਥਾਂ 'ਤੇ ਸ਼ਹੀਦ ਹੋ ਗਿਆ। 6 ਦੀ ਰਾਤ ਨੂੰ ਵੀ, ਅੱਧੀ ਰਾਤ ਤੋਂ ਮਗਰੋਂ ਟੈਂਕਾਂ ਨਾਲ ਹੋਰ ਹਮਲੇ ਕੀਤੇ, ਦਰਬਾਰ ਸਾਹਿਬ ਦੀ ਬਿਲਡਿੰਗ ਅਤੇ ਗੁੰਬਜ ਨੂੰ ਤੋੜ ਦਿੱਤਾ ਗਿਆ। ਬਾਬਾ ਜਰਨੈਲ ਸਿੰਘ ਕਹਿੰਦੇ ਵੀ ਹੁਣ ਮਲਬੇ ਦੇ ਥੱਲੇ ਆਣ ਕੇ ਸ਼ਹੀਦੀਆਂ ਪ੍ਰਾਪਤ ਕਰਨੀਆਂ ਠੀਕ ਨਹੀਂ। ਭਾਈ ਸ਼ਬੇਗ ਸਿੰਘ ਕੁਝ ਘੰਟੇ ਪਹਿਲਾਂ ਹੀ ਕਹਿੰਦੇ 6 ਦੀ ਰਾਤ ਨੂੰ ਹੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ। ਉਸ ਤੋਂ ਬਾਅਦ ਬਾਬਾ ਜਰਨੈਲ ਸਿੰਘ ਜੀ ਨਾਲ ਭਾਈ ਅਮਰੀਕ ਸਿੰਘ ਜੀ, ਕੁਝ ਬਾਬਾ ਠਾਰਾ ਸਿੰਘ ਦੀ ਵੀ ਗੱਲ ਕਰਦੇ ਨੇ। ਇਹਨਾਂ ਸਿੰਘਾਂ ਨੇ ਅਰਦਾਸ ਕਰਕੇ ਅਕਾਲ ਤਖ਼ਤ 'ਤੇ ਜਿੱਥੇ ਸ਼ਸਤਰ ਪਏ ਹੁੰਦੇ ਨੇ, ਬਾਬਾ ਜਰਨੈਲ ਸਿੰਘ ਉਹਨਾਂ ਨੇ ਉੱਥੇ ਆਪਣਾ ਜਿਹੜਾ ਹੱਥ 'ਚ ਫੜਿਆ ਹੁੰਦਾ ਤੀਰ ਸੀ ਸ਼ਸਤਰਾਂ ਵਿੱਚ ਰੱਖ ਦਿੱਤਾ। AK-47 ਨਾਲ ਸੀ, ਕੁਝ ਹੋਰ ਅਸਲਾ ਨਾਲ ਲੈ ਕੇ, ਸਿੰਘਾਂ ਨੂੰ ਨਾਲ ਲੈ ਕੇ, ਝੰਡੇ ਬੁੰਗੇ ਜਿੱਥੇ ਦੋਨੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ, ਇੱਥੇ ਆਣ ਕੇ ਸਾਹਮਣੇ ਮੁੱਖ ਯੁੱਧ ਕਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਬੜਾ ਤਸ਼ੱਦਦ ਕੀਤਾ ਗਿਆ। ਬਾਅਦ ਦੇ ਵਿੱਚ ਇੱਕ ਇੱਕ ਕਮਰੇ ਵਿੱਚ 65-65 ਜਾਣਿਆਂ ਨੂੰ ਤਾੜ ਦਿੱਤਾ ਗਿਆ। ਦੁੱਧ ਚੁੰਘਦੇ ਹੋਏ ਬੱਚੇ ਮਾਵਾਂ ਤੋਂ ਅੱਡ ਕਰਕੇ ਪਟਕਾ ਕੇ ਉਹਨਾਂ ਦੇ ਸਿਰ ਜਿਹੜੇ ਸੀ ਥਮਲਿਆਂ ਵਿੱਚ ਮਾਰ ਕੇ ਫੇਰ ਦਿੱਤੇ ਗਏ ਅਤੇ ਲਾਸ਼ਾਂ ਵਿੱਚ ਸੁੱਟ ਦਿੱਤਾ। ਕਈਆਂ ਦੇ ਸੁਹਾਗ ਭਾਗ ਉਜਾੜੇ ਗਏ, ਉਹ ਜ਼ਖਮ ਅੱਜ ਵੀ ਰਿਸਦੇ ਨੇ। ਸਮੇਂ ਨੇ ਪੰਧ ਮੁਕਾ ਲਿਆ। ਮੈਂ ਬੇਨਤੀ ਕਰਾਂ, ਇਹਨਾਂ ਘਟਨਾਵਾਂ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਆ। ਅੱਜ ਅਸੀਂ ਬਾਣੀ ਆਪ ਵਿਚਾਰ ਕੇ ਪੜ੍ਹੀਏ, ਲਿਟਰੇਚਰ ਪੜ੍ਹੀਏ। ਅਸੀਂ ਜਜ਼ਬਾਤੀ ਹੋ ਕੇ ਨਾਅਰੇ ਜੇ ਲਾ ਕੇ ਘਰਾਂ ਨੂੰ ਚਲੇ ਜਾਂਦੇ, ਕਈ ਵਾਰੀ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਡਾ ਸਿਧਾਂਤ ਕੀ ਆ। ਜਿਨ੍ਹਾਂ ਨੇ ਅੰਮ੍ਰਿਤ ਅਜੇ ਤੱਕ ਨਹੀਂ ਛਕਿਆ, ਭਾਈ ਗੁਰੂ ਵਾਲੇ ਵੀ ਬਣੋ। ਨਾਲ ਇਹ ਜ਼ਾਲਮ ਜ਼ੁਲਮ ਕਰਦੇ ਰਹਿੰਦੇ ਨੇ, ਪਰ ਜਿੱਥੇ ਜਿੱਥੇ ਸ਼ਹੀਦਾਂ ਦਾ ਖੂਨ ਡੁੱਲੇ ਉੱਥੇ ਫਸਲ ਗੁਲਾਬ ਦੀ ਮਹਿਕਦੀ ਏ। ਭਾਈ ਦੁਸ਼ਮਣ ਨਿੱਤ ਜੰਮਦੇ ਤਾਂ ਵੀ ਮੁੱਕ ਜਾਂਦੇ, ਸਿੰਘ ਨਿੱਤ ਮਰਦੇ ਤਾਂ ਵੀ ਮੁੱਕਦੇ ਨਹੀਂ। ਬੜੇ ਅਵੱਲੜੇ ਜ਼ਖਮ ਇਸ ਕੌਮ ਖਾਧੇ, ਨਵੇਂ ਮਿਲੀ ਜਾਣ ਤੇ ਅਗਲੇ ਸੁੱਕਦੇ ਨਹੀਂ। ਲੱਗਣਾ ਕਹਿੰਦੇ ਸੱਚਿਆਂ ਦੀ ਯਾਦ ਵਿੱਚ ਸਦਾ ਮੇਲੇ, ਲੋਕ ਝੂਠਿਆਂ ਦੀਆਂ ਕਬਰਾਂ ਤੇ ਥੁੱਕਦੇ ਨਹੀਂ। ਗੋਲੀਆਂ ਗਿਣ ਕੇ ਜੇ ਜ਼ਾਲਮਾਂ ਤੋਂ ਮਾਰਦਾ ਨਹੀਂ, ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ। ਇਹ ਜਿਹੜੀ ਦਾਸਤਾਨ ਸੀ ਇਹਦਾ ਸੇਕ ਫਿਰ ਲੰਮਾ ਸਮਾਂ ਬਲਦਾ ਰਿਹਾ। ਉਸ ਤੋਂ ਬਾਅਦ ਦੇ ਵਿੱਚ ਇਹਦਾ ਬਦਲਾ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇਰ ਸਿੰਘ ਹੁਣਾਂ ਨੇ ਲਿਆ। ਫਿਰ ਸਾਡੀ ਕੌਮ ਨੇ ਬੜੇ ਵੱਡੇ ਵੱਡੇ ਸਿਰ 'ਤੇ ਕਸ਼ਟ ਸਹਾਰੇ। ਅੱਜ ਉਹੀ ਜਿਹੜੇ ਗਲਾਂ 'ਚ ਟੈਰ ਪਾ ਕੇ ਸਾੜਦੇ ਸੀ, ਜਿਨ੍ਹਾਂ ਨੇ ਸਿੱਖ ਨਸਲ ਕੁਸ਼ੀਆਂ ਕੀਤੀਆਂ, ਜਦੋਂ ਲੰਗਰ ਲਾਏ ਹੜ੍ਹ ਆਏ ਨਾ, ਕੁਝ ਸੱਜਣਾਂ ਨੇ ਕਹਿ ਦਿੱਤਾ ਦਿੱਲੀ ਵਿੱਚ ਜੀ ਇਹ ਉਹ ਲੋਕ ਆ ਜਿਹੜੇ ਟੈਰ ਪਾ ਕੇ ਸਾੜਦੇ ਰਹੇ, ਆਹ ਲੰਗਰ ਲੈਣ ਆਏ। ਬਜ਼ੁਰਗ ਕਹਿ ਨੇ ਕਹਿ ਦਿੱਤਾ, ਬਜ਼ੁਰਗਾਂ ਨੇ ਕਹਿੰਦੇ ਭਾਵੇਂ ਸਾਨੂੰ ਕਿੰਨੇ ਵਾਰੀ ਮਾਰਿਆ, ਭਾਵੇਂ ਟਾਇਰ ਪਾ ਕੇ ਸਾੜਦੇ ਰਹੇ, ਗੁਰੂ ਰਾਮਦਾਸ ਦੀ ਕਿਰਪਾ ਨਾਲ ਆਪਾਂ ਅੱਜ ਵੀ ਵੰਡਣ ਵਾਲੇ ਹਾਂ ਤੇ ਅੱਜ ਵੀ ਮੰਗਤੇ ਦੀ ਮੰਗਤੇ ਹੀ ਆ। ਗੁਰੂ ਪਾਤਸ਼ਾਹ ਮਿਹਰ ਕਰਨ, ਇਹਨਾਂ ਸਾਕਿਆਂ ਤੋਂ ਸਿੱਖਿਆ ਲੈ ਕੇ ਅਸੀਂ ਨਿਤਨੇਮੀ ਬਣੀਏ, ਬਾਣੇ ਤੇ ਬਾਣੀ ਦੇ ਧਾਰਨੀ ਹੋ ਜੇ। ਹੋਈਆਂ ਭੁੱਲਾਂ ਦੀ ਖਿਮਾ ਜੀ, ਆਉਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਭਾਈ ਸਾਹਿਬ ਹੋਣਾ ਤੋਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਪ੍ਰਗਟ ਸਿੰਘ ਜੀ। ਗਿਆਨੀ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਹੁਣ ਆਪ ਜੀ ਨੂੰ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਹਰਪਾਲ ਸਿੰਘ ਜੀ ਅਤੇ ਮੁੱਖ ਖਜ਼ਾਨਚੀ ਸਰਦਾਰ ਮਹਿੰਦਰ ਸਿੰਘ ਜੀ, ਆਪ ਜੀ ਨੂੰ ਮਹੀਨੇ ਦਾ ਲੇਖਾ ਜੋਖਾ ਆਪ ਜੀ ਦੇ ਨਾਲ ਰੂਬਰੂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1984 ਦੇ ਦੁਖਾਂਤ ਦੀ ਜੇ ਗੱਲ ਕਰੀਏ ਤਾਂ ਇੰਦਰਾ ਪਾਪਣ ਨੂੰ ਇਹ ਨਹੀਂ ਪਤਾ ਸੀ ਵੀ ਉਸਨੇ ਕਿਸ ਕੌਮ ਨਾਲ ਮੱਥਾ ਲਾਇਆ ਆ। 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ, ਜੋ ਅੱਜ ਹਰ ਇੱਕ ਬੱਚੇ ਦੀ ਸੋਚ ਦੇ ਉੱਤੇ ਨਿਰਭਰ ਕਰਦੀ ਆ। ਸੰਤਾਂ ਦਾ ਕਹਿਆ ਇੱਕ ਇੱਕ ਵਚਨ ਬੱਚਿਆਂ ਦੀ ਰੂਹ ਤੱਕ ਜਾਂਦਾ ਆ। ਭਾਵੇਂ ਉਸ ਸਮੇਂ ਵਿੱਚ ਅਸੀਂ ਇੱਕ ਇੱਕ ਦੋ ਦੋ ਸਾਲ ਦੇ ਸੀ, ਪਰ ਅੱਜ ਵੀ ਉਹਨਾਂ ਦੀਆਂ ਸਪੀਚਾਂ ਸੁਣ ਕੇ ਜੋ ਸਾਡੇ ਹੌਸਲੇ ਜਾਂ ਸਾਡੇ ਰੂਮ ਖੜ੍ਹੇ ਹੁੰਦੇ ਨੇ, ਉਹਦੇ ਬਾਰੇ ਹਿੰਦੁਸਤਾਨ ਦੀ ਸਰਕਾਰ ਨੂੰ ਪਤਾ ਨਹੀਂ ਵੀ ਸਾਡੀ ਰਗਾਂ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਬਖਸ਼ੇ ਹੋਏ ਖੰਡੇ ਦੀ ਪੌਲ ਦਾ ਖੂਨ ਦੌੜਦਾ ਆ। ਸੰਤਾਂ ਦੀ ਕੁਰਬਾਨੀ ਹਮੇਸ਼ਾ ਸਾਡੇ ਹਿਰਦਿਆਂ ਦੇ ਵਿੱਚ ਇੱਕ ਕੰਧ ਦੇ ਉੱਤੇ ਘੜੇ ਗਏ ਅੱਖਰਾਂ ਵਾਂਗ ਸਿਰਜੀ ਹੋਈ ਆ। ਪਰ ਹਿੰਦੁਸਤਾਨ ਦੀ ਸਰਕਾਰ ਇਹ ਨਹੀਂ ਜਾਣਦੀ ਸੀ ਜੇ ਸੰਤਾਂ ਦੀ ਸਿਆਸਤ ਹੋ ਗਈ, ਸੰਤ ਅੱਜ ਵੀ ਸਾਡੀਆਂ ਗੱਡੀਆਂ 'ਤੇ, ਸਾਡੀਆਂ ਹਿੱਕਾਂ 'ਤੇ, ਸਾਡੇ ਮੋਢਿਆਂ 'ਤੇ ਆਪਦੀਆਂ ਫੋਟੋਆਂ ਲਾ ਕੇ ਸਿੰਘ ਫਿਰ ਰਹੇ ਨੇ। ਜਦੋਂ ਵੀ ਸੰਤਾਂ ਦੀ ਗੱਲ ਹੋਊਗੀ ਤਾਂ ਸਿੱਖ ਕੌਮ ਹਿੱਕ ਤਾਣ ਕੇ ਖੜੂਗੀ, ਚਾਹੇ ਕੋਈ ਵੀ ਸਰਕਾਰ ਹੋਵੇ। ਸੰਤਾਂ ਦੀਆਂ ਸਪੀਚਾਂ ਸੁਣਨ ਤੋਂ ਬਾਅਦ ਹਿੰਦੂ ਪਰਿਵਾਰ ਦੇ ਭਾਈ ਮੋਹਰਾ ਸਿੰਘ ਗੁਰਸਿੱਖ ਬਣੇ। ਉਹਨਾਂ ਦੀ ਸਿੰਘਣੀ, ਉਹਨਾਂ ਦੀ ਬੱਚੀ ਵਾਹਿਗੁਰੂ ਕੌਰ, ਸਤਨਾਮ ਕੌਰ, ਜਿਨ੍ਹਾਂ ਨੇ ਆਪਣੀ ਹਿੱਕ ਨਾਲ ਬੰਬ ਬੰਨ ਕੇ ਦਰਬਾਰ ਸਾਹਿਬ ਆ ਰਹੇ ਟੈਂਕਾਂ ਦੇ ਨੂੰ ਨਸ਼ਟ ਕੀਤਾ। 18 ਦਿਨਾਂ ਦਾ ਮਾਸੂਮ ਮਨਪ੍ਰੀਤ ਸਿੰਘ ਨੇ ਸਿਹਤ ਪ੍ਰਾਪਤ ਕੀਤੀ। ਜਨਰਲ ਸੁਖਬੀਰ ਸਿੰਘ, ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ ਅਤੇ ਹੋਰ ਸਿੰਘਾਂ ਨੇ ਸਿਹਤ ਪ੍ਰਾਪਤ ਕੀਤੀ। ਨੌਜਵਾਨ ਬੀਬੀ ਪਰਮਜੀਤ ਕੌਰ, ਸਿੱਖ ਸਟੂਡੈਂਟ ਫੈਡਰੇਸ਼ਨ ਦੀ ਪ੍ਰਧਾਨ ਨੇ, ਜੋ ਬਾਬਾ ਟਲ ਰਾਏ ਦੀ ਇਮਾਰਤ ਉੱਤੇ ਬੈਠ ਕੇ ਗੋਰੀ ਬਾਰੀ ਬਹਾਈ, ਉਹਦਾ ਕੋਈ ਦੇਣ ਨਹੀਂ ਦੇ ਸਕਦਾ। ਗੁਰੂ ਘਰ ਦੇ ਸਮੂਹ ਸੇਵਾਦਾਰ, ਸਮੂਹ ਸੰਗਤ, ਅਸੀਂ ਉਹ ਸਾਰੇ ਸਿੰਘਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ। ਹਿੰਦੁਸਤਾਨ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਖਾਸ ਤਾਂ ਜਿੰਦਾਬਾਦ ਦੇ ਨਾਰੇ ਲੱਗਦੇ ਰਹੇ ਨੇ, ਲੱਗਦੇ ਰਹਿਣਗੇ, ਇਹ ਸਾਡੀ ਸੋਚ ਆ। ਸਾਰੇ ਹੀ ਸਿੰਘਾਂ ਦਾ ਢਾਡੀ ਸਿੰਘਾਂ ਦਾ, ਕੀਰਤਨੀ ਸਿੰਘਾਂ ਦਾ, ਕਥਾਵਾਚਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਦਿਨ ਦੇ ਪ੍ਰਤੀ ਅੱਜ ਸੰਗਤਾਂ ਨੂੰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸੰਗਤ ਜੀ, ਕੁਝ ਕੁ ਬੇਨਤੀਆਂ ਨੇ। ਜਿਸ ਤਰ੍ਹਾਂ ਪਿਛਲੀ ਵੀਕ ਆਪਾਂ ਤੁਹਾਨੂੰ ਜੋ ਗੁਰੂ ਘਰ ਦੇ ਉੱਤੇ ਲੋਨ ਸੀਗੇ ਉਹਨਾਂ ਬਾਰੇ ਅਪਡੇਟ ਦਿੱਤੀ ਸੀ, ਉਹਦੇ ਵਿੱਚ ਕੁਝ ਕੁ ਤਰੀਕਾਂ ਦੇ ਗਲਤ ਅਨਾਊਂਸਮੈਂਟ ਹੋ ਗਈ ਸੀ, ਉਹਨਾਂ ਨੂੰ ਸਹੀ ਕਰਨ ਦੇ ਲਈ ਅਸੀਂ ਪਹੁੰਚੇ ਹਾਂ। ਜਿਸ ਤਰ੍ਹਾਂ ਆਪਾਂ ਕਿਹਾ ਸੀ ਵੀ 5-5 ਲੱਖ ਦੋ ਵਾਰ ਪਹਿਲਾਂ ਗੁਰਦੁਆਰਾ ਸਾਹਿਬ ਨੇ ਗੁਰੂ ਦੀ ਗੋਲਕ ਦੇ ਵਿੱਚੋਂ ਦਿੱਤਾ, ਉਸ ਤੋਂ ਬਾਅਦ 18 ਮਈ ਨੂੰ 9,30,000 ਸੰਗਤ ਨੇ ਅਤੇ 70,000 ਗੁਰੂ ਦੀ ਗੋਲਕ ਵਿੱਚੋਂ ਦਿੱਤਾ। ਫਿਰ 28 ਨੂੰ 6,20,000 ਸੰਗਤ ਨੇ ਅਤੇ 3,80,000 ਗੁਰੂ ਘਰ ਦੀ ਗੋਲਕ 'ਚੋਂ ਦਿੱਤਾ ਗਿਆ। ਉਦੋਂ ਆਪਾਂ ਜੋ ਗੁਰੂ ਘਰ ਦਾ ਲੋਨ ਸੀ ਲਗਭਗ 20,50,000 ਦਿੱਤਾ ਸੀ ਅਤੇ 10 ਲੱਖ ਪਹਿਲਾਂ ਸੀ ਟੋਟਲ 3,50,000 ਹੋ ਗਿਆ ਸੀ। ਪਰ ਸੰਗਤ ਅਤੇ ਸਹਿਯੋਗ ਦੀ ਦੇਣ ਆਪਾਂ 5 ਲੱਖ ਇਸ ਵੀਕ 'ਚ ਹੋਰ ਇਕੱਠਾ ਕਰ ਲਿਆ ਆ, ਜੋ ਆਉਣ ਵਾਲੇ ਮੰਗਲਵਾਰ ਜਾਂ ਬੁੱਧਵਾਰ ਨੂੰ ਦੇ ਦਿੱਤਾ ਜਾਵੇਗਾ, ਜਿਸ ਦੇ ਨਾਲ ਸੰਗਤ ਵੱਲੋਂ 20,50,000 ਹੋ ਜਾਵੇਗਾ ਅਤੇ ਜੋ ਆਪਣਾ ਬਕਾਇਆ ਰਹਿ ਜਾਵੇਗਾ ਲਗਭਗ 4,90,000 ਦੇ ਗੇੜ ਦੇ ਵਿੱਚ ਹੋਵੇਗਾ। ਮਹਾਰਾਜ ਦੀ ਕਿਰਪਾ ਇਸੇ ਤਰ੍ਹਾਂ ਰਹੀ ਤਾਂ ਉਸ ਤੋਂ ਗਾਂਹ ਵਾਲੀ ਵੀਕ ਦੇ ਵਿੱਚ ਆਪਾਂ ਸਾਰਾ ਜੋ ਗੁਰੂ ਘਰ ਦੇ ਉੱਤੇ ਆਪਾਂ ਲਵੇਟੀ ਕਾਰਪੋਰੇਸ਼ਨ ਦਾ ਲੋਨ ਲਿਆ ਸੀਗਾ ਉਹ ਲਾ ਦੇਵਾਂਗੇ ਅਤੇ ਸਿਰਫ ਸੰਗਤ ਦਾ ਪੈਸਾ ਦੇਣ ਤੋਂ ਰਹਿ ਜਾਵੇਗਾ। ਮਹਾਰਾਜ ਨੇ ਕਿਰਪਾ ਕੀਤੀ, ਰਾਤ 2 ਸਿੰਘਾਂ ਨੇ $1,00,000 ਹੋਰ ਦੇ ਦਿੱਤਾ ਆ, ਲਗਭਗ ਆਪਣੇ ਕੋਲ $3,90,000 ਰਹਿੰਦਾ ਆ। ਜਿਹੜੇ ਜਿਹੜੇ ਸੰਘਾਂ ਨੇ ਜਾਂ ਬੀਬੀਆਂ ਨੇ ਸੇਵਾ ਪਾਉਣੀ ਹੋਵੇ ਪਲੀਜ਼ ਤੁਸੀਂ ਸਾਨੂੰ ਆਫਿਸ ਦੇ ਵਿੱਚ ਮਿਲ ਸਕਦੇ ਹੋ। ਮੈਂ ਬੇਨਤੀ ਕਰੂੰਗਾ ਬਾਪੂ ਮਹਿੰਦਰ ਸਿੰਘ ਉਹਨਾਂ ਨੂੰ ਜੋ ਆਪਣਾ ਮੰਥਲੀ ਹਿਸਾਬ ਕਿਤਾਬ ਹੁੰਦਾ ਆ ਉਹ ਆਪਾਂ ਨੂੰ ਜਾਣਕਾਰੀ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਤੁਸੀਂ ਬੋਰਡ 'ਤੇ ਦੇਖਿਆ ਹੀ ਸੀਗਾ ਬਈ ਜਿਹੜਾ ਸਾਡਾ ਲਾਸਟ ਮਈ ਦੇ ਐਂਡ 'ਤੇ ਬੈਲੈਂਸ ਸੀਗਾ ਉਹ ਸੀਗਾ, ਨਹੀਂ ਓਪਨਿੰਗ ਬੈਲੈਂਸ ਸੀਗਾ $8,01,472.11। ਇਹਦੇ ਵਿੱਚੋਂ ਜਿਹੜਾ ਖਰਚਾ ਆਇਆ ਉਹਦਾ ਵੇਰਵਾ ਮੈਂ ਦੱਸਣ ਲੱਗਾ। ਜਿਹੜੀ ਤਨਖਾਹਾਂ ਦੇ ਖਰਚਾ $31,980.06, ਪਾਠ ਪੇਮੈਂਟਾਂ ਤਾਂ ਫੇਅਰਵੈਲ ਵਿਦਾਇਗੀਆਂ ਜਿਹੜੀਆਂ ਹੁੰਦੀਆਂ ਉਹ ਟੋਟਲ $33,397। ਇੰਸ਼ੋਰੈਂਸ ਗੁਰੂ ਘਰ ਦੀ ਅਤੇ ਗੱਡੀਆਂ ਦੀ $13,204.31। ਜਿਹੜੇ ਗੌਰਮੈਂਟ ਨੂੰ ਪੈਸਾ ਆ ਗਿਆ ਰਿਸੀਵਰ ਜਨਰਲ ਨੂੰ ਕਟੌਤੀਆਂ ਦਾ $9,339.29। ਮੇਨਟੇਨੈਂਸ ਰਿਪੇਅਰ 'ਤੇ ਲੱਗਾ $9,265.72। ਨਗਰ ਕੀਰਤਨ 'ਤੇ ਜਿੱਦਾਂ ਤੁਸੀਂ ਬਾਹਰ ਦੇਖਿਆ ਬਈ $8,34,000 ਲਗਾਇਆ, ਉਹਦੇ ਵਿੱਚੋਂ ਤਕਰੀਬਨ 1.5 ਲੱਖ ਅਪ੍ਰੈਲ ਦੇ ਵਿੱਚ ਹੀ ਚੱਲ ਗਿਆ ਸੀ। ਪਿਛਲੇ ਮਹੀਨੇ 'ਚ $2,63,282.36। ਬਾਕੀ ਪੈਸੇ ਜਿਹੜੇ 4 ਲੱਖ ਉਹ ਹਾਲੇ ਅਸੀਂ ਦੇਣੇ ਆ ਮੋਹਰੇ ਜੂਨ ਦੇ ਵਿੱਚ। ਕਲੀਨਿੰਗ ਦੇ ਉੱਤੇ $11,387.52। ਇਹਦੇ ਵਿੱਚੋਂ 5,000 ਤਾਂ ਜਿਹੜੇ ਕੰਟਰੈਕਟਰ ਨੂੰ ਦਿੱਤੇ ਜਾਂਦੇ ਆ ਕਲੀਨਲੀਨੈਸ ਦੇ, ਬਾਕੀ ਡਿਟਰਜੈਂਟ ਆਉਂਦੇ ਆ। ਮੋਰਟਗੇਜ $4,84,140.34, ਜਿਹਦੇ ਵਿੱਚੋਂ 4.5 ਲੱਖ ਤਾਂ ਤਕਰੀਬਨ ਅਸੀਂ ਗੁਰੂ ਘਰ ਦੀ ਗੋਲਕ ਦਾ ਲੋਨ ਦੇ ਵਿੱਚ ਪਾਇਆ ਸੀ, 3,80,000 ਤਾਂ ਇੱਕ ਵਾਰੀ 70,000 ਯੂਟਿਲਿਟੀ ਖਰਚਾ ਜਿਹਦੇ ਵਿੱਚ ਗੈਸ ਦਾ ਬਿਜਲੀ ਦਾ 21,249.84 ਇਹਦੇ ਵਿੱਚ ਗੁਰੂ ਘਰ ਦੇ ਬਿਜਲੀ ਪਾਣੀ ਗੈਸ ਪਿੱਛੇ 61 ਨੰਬਰ ਘਰ ਆ ਉਹਦਾ ਖਰਚਾ ਬਿਜਲੀ ਪਾਣੀ ਗੈਸ ਦੋ ਮੋਰੇ ਘਰ ਨੇ 112 ਨੰਬਰ 114 ਨੰਬਰ ਉਹਨਾਂ ਦਾ ਬਿਜਲੀ ਪਾਣੀ ਗੈਸ ਇੰਸਟਾਲੇਸ਼ਨ ਇੰਸਟਾਲੇਸ਼ਨ ਕੀ ਹੁੰਦੀ ਹੈ ਜਿਹੜੀ ਨਵੀਂ ਚੀਜ਼ ਤੁਸੀਂ ਕੋਈ ਲਾ ਰਹੇ ਹੋ $10,537.13 ਇਹ ਟਾਈਲਾਂ ਅਸੀਂ ਮੰਗਾਈਆਂ ਜਿਹੜੀਆਂ ਲੇਡੀਜ਼ ਵਾਸ਼ਰੂਮ ਵਿੱਚ ਲਗਾਉਣੀਆਂ ਹਨ ਗਰੋਸਰੀ ਦਾ ਖਰਚਾ ਆਇਆ $22,153.14 ਮਸਲੇਨੀਅਸ ਖਰਚੇ $12,254.65 ਮਸਲੇਨੀਅਸ ਦੇ ਵਿੱਚ ਮੋਸਟਲੀ ਉਹ ਖਰਚੇ ਆਉਂਦੇ ਹਨ ਜਿਹੜੇ ਲੋਕ ਸੰਗਤ ਕਈ ਪ੍ਰੋਗਰਾਮ ਕੈਂਸਲ ਕਰ ਦਿੰਦੀ ਹੈ ਕੈਂਸਲੇਸ਼ਨ ਵੀ ਕਮਿਊਨੀਕੇਸ਼ਨ 'ਤੇ ਜਿੱਦਾਂ ਟੈਲਸ ਦੇ ਜਾਂ ਇੰਟਰਨੈਟ ਦੇ $1,922.62 ਪ੍ਰਿੰਟਿੰਗ ਦਾ $5,596.25 ਬੈਂਕ ਚਾਰਜਸ $839.17 ਇਹ ਸਾਰਿਆਂ ਦਾ ਟੋਟਲ ਖਰਚਾ ਆਇਆ $9,30,150.97 ਜਿਹੜੀ ਗੁਰੂ ਘਰ ਦੀ ਗੋਲਕ ਅਤੇ ਰਸੀਦਾਂ ਦੀ ਆਮਦਨ ਆਈ ਆ $5,99,330 ਜਿਹੜਾ ਸਾਡਾ ਐਂਡ ਬੈਲੈਂਸ ਆ ਉਹ ਹੈਗਾ $4,60,651.51 ਜਿਹੜੇ ਸੰਗਤ ਵੱਲੋਂ ਪੈਸਾ ਇਕੱਠਾ ਹੋਇਆ ਅੱਜ ਤਾਈਂ $20,11,100 ਜਿਹੜਾ ਲੋਨ ਦੇ ਵਿੱਚ ਪਾਇਆ ਗਿਆ ਤਕਰੀਬਨ $1.5 million $15,00,000 ਗੁਰੂ ਘਰ ਦੀ ਗੋਲਕ ਦੇ ਵਿੱਚੋਂ ਲੋਨ ਦਾ ਗਿਆ ਆ ਸੋ ਇਹ ਸੀ ਸਾਰੇ ਖਰਚਿਆਂ ਦਾ ਵੇਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਫਿਰ ਮੈਂ ਬਹੁਤ ਜ਼ਿਆਦਾ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਹਨਾਂ ਨੇ ਸਮਝਿਆ ਵੀ ਸਾਨੂੰ ਕੁਛ ਪਾਉਣਾ ਚਾਹੀਦਾ ਲੋਨ ਦੇ ਵਿੱਚ ਤਾਂ ਉਹਦੇ ਵਿੱਚ ਗੁਰੂ ਘਰ ਦਾ ਵੀ ਫਾਇਦਾ ਹੋਊਗਾ ਸਾਰੀ ਸੰਗਤ ਦਾ ਵੀ ਫਾਇਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
2: ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਭੁਪਿੰਦਰ ਸਿੰਘ ਉਹਨਾਂ ਦਾ ਇਹ ਜੋ ਵੀ ਸਟੇਟਮੈਂਟ ਆ ਬਾਹਰ 1-2 ਘੰਟੇ ਤੱਕ ਟੀ ਵੀ ਦੇ ਉੱਤੇ ਅਤੇ ਨੋਟ ਬੋਰਡ ਉੱਤੇ ਲਾ ਦਿੱਤੀ ਜਾਊਗੀ ਸਾਧ ਸੰਗਤ ਦੀ ਤੁਹਾਡੇ ਚਾਨਣ 'ਚ ਬੇਨਤੀ ਆ ਵੀ ਜੋ ਵੀ ਸਟੇਟਮੈਂਟ ਗੁਰੂ ਘਰ ਦੀ ਸਟੇਜ ਤੋਂ ਦਿੱਤੀ ਜਾਂਦੀ ਆ ਉਹੀ ਸਹੀ ਹੁੰਦੀ ਆ ਜੋ ਸੋਸ਼ਲ ਮੀਡੀਆ ਉੱਤੇ ਕੋਈ ਪਾਉਂਦਾ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੋਵੇ ਤਾਂ ਜਦੋਂ ਮਰਜ਼ੀ ਗੁਰੂ ਘਰ ਦੇ ਔਫਿਸ 'ਚ ਆ ਕੇ ਸਾਡੇ ਕੋਲੋਂ ਪੁੱਛ ਸਕਦਾ ਆ ਪਰ ਜੋ ਸਟੇਟਮੈਂਟ ਗੁਰੂ ਘਰ ਦੀ ਸਟੇਜ ਤੋਂ ਦਿੱਤੀ ਜਾਂਦੀ ਆ ਜਾਂ ਗੁਰੂ ਘਰ ਦੇ ਨੋਟਸ ਬੋਰਡ ਜਾਂ ਟੀਵੀਆਂ ਉੱਤੇ ਚੱਲਦੀ ਆ ਉਹੀ ਸਹੀ ਹੁੰਦੀ ਆ ਜੇ ਕੋਈ ਸੋਸ਼ਲ ਮੀਡੀਆ 'ਤੇ ਪਾਉਂਦਾ ਉਹਦੀ ਆਪਦੀ ਰਿਸਪੋਂਸੀਬਿਲਟੀ ਆ ਅਸੀਂ ਉਹਦਾ ਕੋਈ ਜਵਾਬਦੇਹ ਨਹੀਂ ਹੈਗੇ ਕਿਉਂਕਿ ਕਾਫੀ ਪ੍ਰਚਾਰ ਹੋ ਰਿਹਾ ਜੀ ਬਾਹਰ ਪੋਸਟਾਂ ਪੈ ਰਹੀਆਂ ਨੇ ਗੁਰੂ ਘਰ ਵੱਲੋਂ ਕੋਈ ਵੀ ਪੋਸਟ ਨਹੀਂ ਪਾਈ ਜਾਂਦੀ ਦੂਸਰੀ ਬੇਨਤੀ ਇਹ ਆ ਵੀ ਜਿਹੜਾ ਨਗਰ ਕੀਰਤਨ ਦਾ ਖਰਚਾ ਦੱਸਿਆ ਗਿਆ ਸੀਗਾ ਇੱਕ ਨੋਰਮਲੀ ਖਰਚਾ ਸੰਗਤ ਨੂੰ ਦੱਸਿਆ ਗਿਆ ਸੀ ਉਹ ਕੋਈ ਪ੍ਰੋਪਰ ਖਰਚਾ ਨਹੀਂ ਖਰਚਾ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਉਹ ਆਪਾਂ ਢੁਕਵੇਂ ਜਿਹੇ ਖਰਚੇ ਕੱਢੇ ਸੀ ਵੀ ਖਰਚਾ ਕਿਸ ਤਰ੍ਹਾਂ ਆਪਾਂ ਘਟਾਉਣਾ ਕਿਉਂਕਿ ਸੰਗਤ ਨੂੰ ਦੇ ਸੁਝਾਅ ਬਹੁਤ ਜ਼ਰੂਰੀ ਹੁੰਦੇ ਆ ਸੰਗਤ ਵੀ ਬੜੀ ਸਮਝਦਾਰ ਆ ਫਿਰ ਆਪਦੇ ਸੁਝਾਅ ਦਿੰਦੇ ਆ ਤਾਂ ਗਾਂਹ ਵਾਰੀ ਜੋ ਆਉਣ ਵਾਲਾ ਨਗਰ ਕੀਰਤਨ ਆ ਉਹਦੇ ਬਾਰੇ ਵਿਚਾਰਾਂ ਸਾਂਝੀਆਂ ਹੁੰਦੀਆਂ ਰਹਿਣਗੀਆਂ ਕਿਉਂਕਿ ਆਪਾਂ ਗੁਰੂ ਘਰ ਦੀ ਜੋ ਦਸਵੰਧ ਦੀ ਮਾਇਆ ਆ ਉਹਦਾ ਆਪਾਂ ਜਿਹੜਾ ਖਰਚਾ ਆ ਬੜਾ ਸੋਚ ਸਮਝ ਕੇ ਕਰਨਾ ਹੁੰਦਾ ਆ ਇਸ ਕਰਕੇ ਉਹ ਸੰਗਤ ਨੂੰ ਇਸ ਵਾਰ ਪਹਿਲੀ ਵਾਰ ਹੋਇਆ ਵੀ ਆਪਾਂ ਨਗਰ ਕੀਰਤਨ ਦਾ ਖਰਚਾ ਦੱਸਿਆ ਆ ਕੋਈ ਉਹ ਆਪਾਂ ਕਿਸੇ ਵਜ੍ਹਾ ਕਾਰਨ ਨਹੀਂ ਦਿੱਤਾ ਉਹ ਸਿਰਫ ਇਸੇ ਕਰਕੇ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਆਪਾਂ ਖਰਚੇ ਕਿਸ ਤਰ੍ਹਾਂ ਘਟਾਏ ਜਾਣਗੇ ਹੁਣਾਂ ਭੁੱਲ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਮੁੱਖ ਸੇਵਾਦਾਰ ਸਰਦਾਰ ਹਰਪਾਲ ਸਿੰਘ ਜੀ ਅਤੇ ਸਰਦਾਰ ਮਹਿੰਦਰ ਸਿੰਘ ਜੀ ਜੋ ਆਪ ਜੀ ਨੂੰ ਪਿਛਲੇ ਮਹੀਨੇ ਦਾ ਖਰਚਿਆਂ ਬਾਰੇ ਵੇਰਵਾ ਦੇ ਰਹੇ ਸਨ ਆਪ ਨੂੰ ਕੋਈ ਵੱਧ ਜਾਣਕਾਰੀ ਚਾਹੀਦੀ ਹੋਵੇ ਤਾਂ ਆਪ ਜੀ ਦਫ਼ਤਰ ਤੋਂ ਪਤਾ ਕਰ ਸਕਦੇ ਹੋ ਬਾਹਰ ਸ਼ੇਰੇ ਪੰਜਾਬ ਰਾਈਡਰ ਕੈਲਗਰੀ ਮੋਟਰਸਾਈਕਲ ਵਾਲਿਆਂ ਵੱਲੋਂ ਛਬੀਲ ਲਗਾਈ ਗਈ ਹੈ ਅਤੇ ਲੰਗਰ ਹਨ ਆਪ ਜੀ ਜ਼ਰੂਰ ਛੱਕ ਕੇ ਜਾਣ ਦੀ ਕਿਰਪਾ ਕਰਨੀ ਨਾਲ ਹੀ ਪ੍ਰਦਰਸ਼ਨੀ ਹੈ ਸ਼ਹੀਦਾਂ ਸਿੰਘਾਂ ਦੀ ਉਹ ਉਸ ਵਿੱਚ ਵੀ ਆਪ ਜੀ ਨੇ ਸ਼ਮੂਲੀਅਤ ਕਰਨੀ। ਟਰੱਕ ਡਰਾਈਵਰਾਂ ਵੱਲੋਂ ਵੀਰਾਂ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਆਪਣੇ ਘਰ ਦੀ ਸੇਵਾ ਸੰਭਾਲ ਬਖਸ਼ਣ। ਸੰਗਤ ਜੀ, ਅੱਜ ਦੇ ਦੀਵਾਨ ਜੂਨ 1984 ਦੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਹਨ। ਸਮਾਂ ਹੈ ਢਾਡੀ ਵਾਰਾਂ ਦਾ, ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਵਾਉਣ ਜਾ ਰਹੇ ਹਨ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜਥਾ। ਸੰਗਤ ਜੀ, ਇਹ ਜਥਾ ਸਾਡੇ ਪਾਸ ਇਸੇ ਹੀ ਹਫ਼ਤੇ ਪਹੁੰਚਿਆ ਹੈ। ਆਪ ਜੀ ਨੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਢਾਡੀ ਵਾਰਾਂ ਸਰਵਣ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਵਾਹਿਗੁਰੂ।

0: ਜਗ ਵਿੱਚ ਪੈਦਾ ਹੋਇਆ ਗਾਤਰੇ ਚ ਤੇਗ ਰੱਖੇ
1: ਉਹ ਤੇਗ ਵਿੱਚੋਂ ਪੈਦਾ ਹੋਇਆ ਗਾਤਰੇ ਚ ਤੇਗ ਰੱਖੇ।

0: ਵਿੱਚ ਸੇਵਾ ਦੇ ਹੱਥਾਂ ਵਿੱਚ ਸੇਵਾ ਦੇ ਪੈਰਾਂ ਚ ਨੇ ਬਾਬੀਆਂ ਨੇ
1: ਹੱਥਾਂ ਵਿੱਚ ਸੇਵਾਇਆਂ ਦੇ ਪੈਰਾਂ ਚ ਨੇ ਬਾਬੀਆਂ ਨੇ
0: ਹੱਥਾਂ ਵਿੱਚ ਸੇਵਾ ਦੇ ਪੈਰਾਂ ਚ ਨੇ ਬਾਬੀਆਂ ਨੇ
1: ਕੇਸਰੀ।

0: ਅੱਜ ਅਕਾਲ ਵਸੇ
1: ਹੋ ਦਿਲ ਚ ਪਿਆਰਿਆ ਦੇ ਦਿਲ ਚ ਪਿਆਰਿਆ ਦੇ ਨੇੜੇ ਜੇ ਅਕਾਲ ਵਸੇ
0: ਦਿਲ ਚ ਪਿਆਰਿਆ ਦੇ ਨੇੜੇ ਜੇ ਅਕਾਲ ਵਸੇ
1: ਹੋ ਦਿਲ ਚ ਪਿਆਰਿਆ ਦੇ ਨੇੜੇ ਜੇ ਅਕਾਲ ਵਸੇ।

ਅਸੀਂ ਭੁੱਲ ਨਹੀਂ ਸਕਦੇ ਚਾ ਸੰਨ ਚੁਰਾਸੀ ਜੋ ਇੰਦਰਾ ਕਹਿਰ ਕਮਾਇਆ, ਅਸੀਂ ਭੁੱਲ ਨਹੀਂ ਸਕਦੇ ਸੰਨ ਚੁਰਾਸੀ ਜੋ ਪਾਪਣਾ ਕਹਿਰ ਕਮਾਇਆ ਗੁਰੂ ਰਾਮਦਾਸ ਦੇ ਘਰ ਨਾਲ ਆ ਕੇ ਜਿਸ ਨੇ ਮੱਥਾ ਲਾਇਆ। ਬੱਚਾ ਬੁੱਢੇ ਮਾਰ ਮਕਾਏ ਸੀ ਐਸਾ ਕਹਿਰ ਕਮਾਇਆ, ਗੁਰੂ ਗ੍ਰੰਥ ਵੀ ਸਾੜ ਦਿੱਤੇ ਤੇ ਸਿੱਖ ਇਤਿਹਾਸ ਜਲਾਇਆ। ਅਜੀਤਵਾਲ ਦੇ ਪਾਰਸ ਨਹੀਂ ਉਹ ਭੁੱਲਣਾ ਚੁਰਾਸੀ ਭੁਲਾਇਆ, ਨਹੀਂ ਉਹ ਭੁੱਲਣਾ ਕਹਿਰ ਕਮਾਇਆ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਦੋਨੇ ਹੱਥ ਜੋੜ ਕੇ ਸੀ ਝੁਕਾਉਂਦਿਆਂ ਹੋਇਆਂ ਨਮਸਕਾਰ ਕਰਦੇ ਹਾਂ। ਆਪਦਾ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 1 ਜੂਨ ਤੋਂ ਲੈ ਕੇ 84 ਦੇ ਸ਼ਹੀਦਾਂ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਤੇ ਉਹਨਾਂ ਦੇ ਨਾਲ ਦੇ ਮਰ ਜੀਵੜੇ ਜਥੇ ਦੇ ਟਕਸਾਲ ਦੇ ਸਿੰਘ ਅਤੇ ਜਿਹੜੀਆਂ ਸੰਗਤਾਂ ਦਰਸ਼ਨ ਦਦਾਰੇ ਕਰਨ ਗਈਆਂ, ਸ਼ਹੀਦੀਆਂ ਪਾ ਗਈਆਂ, ਉਹਨਾਂ ਨੂੰ ਚੇਤੇ ਕਰ ਰਹੇ ਹਾਂ। 84 ਦੇ ਵਿੱਚ ਸਾਡੇ ਜਿਹੜੇ ਜਾਕਮ ਆ ਬਲੂੰਦਰੇ ਜਾਂਦੇ ਆ ਕੇ, ਕਿਉਂਕਿ ਇਹ ਕੌਮ ਸਿੱਖ ਕੌਮ ਆ ਜਿਹੜੀ, ਇਹ ਨਾ ਖਤਮ ਹੋਣ ਵਾਲੀ ਕੌਮ ਆ। ਪਰ ਕੁਝੀਆਂ ਸਰਕਾਰਾਂ ਨੇ ਬੜੇ ਜ਼ੋਰ ਲਾਏ, ਜਿਹੜੀ ਸਰਕਾਰ ਨੇ ਵੀ ਜ਼ੋਰ ਲਾਇਆ, ਮੱਥਾ ਲਾਇਆ, ਉਹ ਆਖਿਰਕਾਰ ਉਹਨੂੰ ਹਾਰਨਾ ਪਿਆ ਤੇ ਇਹਨੂੰ ਉਸ ਦਾ ਇਸ ਦੁਨੀਆਂ ਦੇ ਢੇਰ ਚੋਂ ਅਣਜਨ ਮੁਕਾਤਾ ਸਿੰਘਾਂ ਨੇ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਹਰਪਾਲ ਸਿੰਘ ਜੀ, ਸਰਦਾਰ ਮਹਿੰਦਰ ਸਿੰਘ ਜੀ, ਸਰਦਾਰ ਦਲਜੀਤ ਸਿੰਘ ਜੀ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਆਪ ਸੰਗਤਾਂ ਦੇ ਨਾਲ ਗੁਰੂ ਘਰ ਦੀਆਂ ਸਵਾਵਾਂ ਪ੍ਰਤੀ ਕੁਝ ਬਚਨ ਸਾਂਝੇ ਕਰਕੇ ਗਏ ਨੇ। ਗੁਰੂ ਘਰ ਦਾ ਜੋ ਹਿਸਾਬ ਕਿਤਾਬ ਹੈ, ਕਿਉਂਕਿ ਸੇਵਾਦਾਰ ਜਿਹੜੇ ਹੁੰਦੇ ਨੇ, ਪ੍ਰਬੰਧਕ ਹੁੰਦੇ ਹੈ, ਇਹ ਬੜੀ ਵੱਡੀ ਕਿਰਪਾ ਹੁੰਦੀ ਹੈ ਵੀ ਗੁਰੂ ਘਰੇ ਕੋਈ ਵੀ ਸੇਵਾ ਮਿਲਣੀ, ਚਾਹੇ ਗੁਰੂ ਘਰੇ ਝਾੜੂ ਮਾਰਨ ਦੀ ਸੇਵਾ ਏ, ਚਾਹੇ ਲੰਗਰ ਵਰਤਾਉਣ ਦੀ ਸੇਵਾ ਏ, ਚਾਹੇ ਗੁਰਬਾਣੀ ਦਾ ਪਾਠ, ਗੁਰ ਇਤਿਹਾਸ, ਗੁਰੂ ਦਾ ਕੀਰਤਨ, ਕਥਾ ਵਿਚਾਰਾਂ, ਢਾਡੀ ਵਾਰਾਂ, ਇਹ ਸੇਵਾਵਾਂ ਨੇ। ਚਾਹੇ ਪ੍ਰਬੰਧਕ ਵੀਰ ਗੁਰੂ ਘਰ ਦੀ ਮੈਨੇਜਮੈਂਟ ਕਮੇਟੀ ਜੋ ਵੱਡੀਆਂ ਸੇਵਾਵਾਂ ਕਰ ਰਹੇ ਨੇ, ਇਹ ਸਾਰੀਆਂ ਸੇਵਾਵਾਂ ਭਾਗਾਂ ਦੇ ਨਾਲ ਮਿਲਦੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀ। ਆਪ ਸਭ ਸੰਗਤਾਂ ਗੁਰੂ ਘਰ ਦੀ ਸੇਵਾ ਕਰ ਰਹੇ ਹੋ ਤੇ ਪ੍ਰਬੰਧਕਾਂ ਨੂੰ ਸੰਯੋਗ ਦੇ ਰਹੇ ਹੋ। ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਇੱਕ ਅਸੀਂ ਨਾ ਆਪਦੇ ਤੋਂ ਗਰੀਬ ਨੂੰ ਦੇ ਦਈਏ ਤੇ ਉਹਨੂੰ ਅਸੀਂ ਦਾਨ ਮੰਨਦੇ ਵੀ ਮੈਂ ਦਾਨ ਕੀਤਾ। ਜਿਹੜਾ ਸਭ ਤੋਂ ਕੋਈ ਗਰੀਬ ਹੈ, ਕਿਸੇ ਗਰੀਬ ਦੀ ਧੀ ਦੇ ਵਿਆਹ ਦੇ ਵਿੱਚ ਕੁਝ ਪੈਸਾ ਦੇ ਦਈਏ, ਰਾਸ਼ਨ ਦੇ ਦਈਏ, ਕੋਈ ਉਹ ਧੀ ਨੂੰ ਕੋਈ ਫਰਨੀਚਰ ਲੈ ਦਈਏ, ਇੱਥੇ ਅਸੀਂ ਕਹਿ ਸਕਦੇ ਹਾਂ ਵੀ ਦਾਨੀ ਆ। ਕਿਸੇ ਬਜ਼ੁਰਗ ਨੂੰ, ਬੱਚੇ ਨੂੰ, ਲੋੜਵੰਦ ਨੂੰ ਦਵਾਈ ਬੂਟੀ ਦਵਾ ਦਈਏ, ਕੱਪੜਾ ਦਵਾ ਦਈਏ, ਕਿਸੇ ਦੀ ਹੈਲਪ ਕਰ ਦਈਏ, ਆਪਣੇ ਤੋਂ ਗਰੀਬ ਬੰਦੇ ਦੀ ਉੱਥੇ ਅਸੀਂ ਦਾਨੀ ਹਾਂ। ਪਰ ਗੁਰੂ ਦੇ ਘਰੇ ਆ ਕੇ ਅਸੀਂ ਮੰਗਦੇ ਹਾਂ, ਕਿਉਂ ਇੱਥੇ ਅਸੀਂ ਜੋ ਵੀ ਤਿਲ ਫੁੱਲ ਭੇਟਾ ਦੇਣੀ ਹੈ ਨਾ, ਇਹਨੂੰ ਭੇਟਾ ਸ਼ਬਦ ਵਰਤਿਆ ਸੀ ਸਾਡੇ ਗੁਰੂ ਸਾਹਿਬਾਨਾਂ ਨੇ, ਕਿਹਾ ਸਿੱਖਾ ਇਹ ਜਿਹੜਾ ਗੁਰੂ ਘਰ ਲੈ ਕੇ ਆਉਣਾ ਇਹ ਤੇਰਾ ਨਹੀਂ, ਇਹਨੂੰ ਆਪਦਾ ਨਾ ਸਮਝੀ ਵੀ ਮੇਰਾ। ਇੱਥੇ ਆ ਕੇ ਨਾ ਕਈ ਮੈਦਾਨੀ ਹੈ, ਇੱਥੇ ਆ ਕੇ ਇਹ ਅਰਦਾਸ ਬੇਨਤੀ ਕਰੀ ਵੀ ਮਹਾਰਾਜ ਗਰੀਬ ਦੀ ਤੁਸ਼ ਭੇਟਾ ਪ੍ਰਵਾਨ ਕਰਿਓ, ਇੱਥੇ ਅਸੀਂ ਭੇਟਾਵਾਂ ਦੇਣ ਆਉਣੇ ਹਾਂ, ਇੱਥੇ ਅਸੀਂ ਹਰਜਾਨੇ ਦੇਣ ਆਉਣੇ ਹਾਂ ਗੁਰੂ ਨੂੰ, ਇੱਥੇ ਗੁਰੂ ਦੀ ਬਖਸ਼ੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਣ ਆਉਣੇ ਹਾਂ, ਸਾਡੀ ਮਰਜ਼ਾਦਾ ਏ। ਮਹਾਰਾਜ ਕਹਿੰਦੇ ਦਸਵਾਂ ਹਿੱਸਾ ਸਿੱਖਾ ਤੇਰੀ ਕਿਰਤ ਕਮਾਈ ਦਾ ਚੰਗੇ ਪਾਸੇ ਲੱਗੇ, ਉਹ ਚਾਹੇ ਗੁਰੂ ਘਰ ਦੀ ਗੋਲਕ ਹੋਵੇ, ਉਹ ਚਾਹੇ ਗੁਰੂ ਘਰ ਦੀਆਂ ਇਮਾਰਤਾਂ, ਗੁਰੂ ਘਰ ਦੇ ਲੰਗਰ ਹੋਣ, ਉਹ ਚਾਹੇ ਗਊ ਗਰੀਬ ਦੇ ਭਲੇ ਲਈ, ਲੋੜਵੰਦਾਂ ਲਈ ਹੋਵੇ, ਉਹ ਚਾਹੇ ਕਿਸੇ ਦੀ ਜ਼ਖਮੀ ਦੀ, ਕਿਸੇ ਬਿਮਾਰੀ ਵਾਲੇ ਦੀ ਸਹਾਇਤਾ ਵਾਸਤੇ ਹੋਏ, ਇਹ ਦਸਵੰਧ ਇਹਨਾਂ ਥਾਵਾਂ ਤੇ ਲੱਗਿਆ ਹੋਇਆ। ਦਸਵੰਧ ਗੁਰੂ ਦੇ ਪ੍ਰਚਾਰ ਵਾਸਤੇ, ਇਹ ਸਾਰਾ ਦਸਵੰਧ ਸਾਡੀ ਮਾਇਆ ਦਾ ਜਦੋਂ ਲੱਗਦਾ ਨਾ ਦਸਵਾਂ ਹਿੱਸਾ,
ਤੇ ਨੌ ਹਿੱਸੇ ਬਰਕਤਾਂ ਵਾਲੇ ਬਣ ਜਾਂਦੇ। ਨੋਟ ਕਰਿਓ ਗੱਲ ਨੂੰ, ਨੌ ਹਿੱਸੇ ਉਹਨਾਂ ਚ ਬਰਕਤਾਂ ਪੈਂਦੀਆਂ। ਉਹ ਕਮਾਈ ਦੇ ਵਿੱਚ ਉਹ ਫਿਰ ਮਾੜੇ ਪਾਸੇ ਨਹੀਂ ਲੱਗਦੀ ਕਮਾਈ, ਉਹ ਚੰਗੇ ਪਾਸੇ ਲੱਗਦੀ, ਬਰਕਤਾਂ ਪੈਂਦੀਆਂ ਉਹਨਾਂ ਕਮਾਈਆਂ ਚ। ਇਸ ਕਰਕੇ ਪ੍ਰਬੰਧਕ ਵੀਰਾਂ ਨੇ ਤੁਹਾਡਾ ਸੰਗਤਾਂ ਦਾ ਸੰਯੋਗ ਦੇਣ ਤੇ ਬਹੁਤ ਵੱਡਾ ਧੰਨਵਾਦ ਕੀਤਾ। ਇਸੇ ਤਰ੍ਹਾਂ ਹੀ ਪ੍ਰਬੰਧਕਾਂ ਨੂੰ ਸੰਗਤਾਂ ਸੰਯੋਗ ਦਿੰਦੇ ਰਹਿਣ ਤੇ ਗੁਰੂ ਘਰ ਦੀਆਂ ਸਭਾਵਾਂ ਜਿਹੜੀਆਂ ਵੱਡ ਮੁੱਲੀਆਂ ਗੁਰੂ ਘਰ ਦੇ ਵਿੱਚ ਉਹ ਬਹੁਤ ਵੱਡੀਆਂ ਸਭਾਵਾਂ ਕੀਤੀਆਂ ਜਾਂਦੀਆਂ ਏ ਤੁਹਾਡੇ ਸਾਰਿਆਂ ਦੇ ਸੰਯੋਗ ਦੇ ਨਾਲ। ਕਿਰਪਾ ਕਰਨ ਮਹਾਰਾਜ, ਇਸੇ ਤਰ੍ਹਾਂ ਹੀ ਸਾਨੂੰ ਸਾਰੀਆਂ ਸੰਗਤਾਂ ਨੂੰ ਪ੍ਰਬੰਧਕਾਂ ਨੂੰ ਸਭਾਵਾਂ ਕਰਨ ਦੇ ਸੱਚੇ ਪਾਤਸ਼ਾਹ ਗਰੀਬ ਨਵਾਜ ਸਮਤ ਦੇਣ, ਹੌਸਲੇ ਦੇਣ। ਆਓ ਸਿੱਖ ਇਤਿਹਾਸ ਦੇ ਵਿੱਚੋਂ 84 ਦਾ ਜ਼ਿਕਰ ਆਪਾਂ 1 ਜੂਨ ਤੋਂ ਹੀ ਆਰੰਭ ਕਰਤਾ ਸੀ ਜਥੇ ਨੇ। 1 ਜੂਨ ਤੋਂ ਦਾਸਾਂ ਦੇ ਜਥੇ ਦੀ ਪਹਿਲੀ ਹਾਜ਼ਰੀ ਸੀ ਤੇ 1 ਜੂਨ ਤੋਂ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਫੌਜਾਂ ਲਾ ਕੇ, ਮੈਂ ਪਹਿਲਾਂ ਵੀ ਬੇਨਤੀਆਂ ਕੀਤੀਆਂ ਵੀ 6 ਲੱਖ ਫੌਜ ਲਾਈ ਗਈ ਸੀ। ਹੁਣੇ ਹੁਣੇ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲੇ ਕਥਾਵਾਚਕ ਸਾਹਿਬ ਆਪ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜ ਰਹੇ ਸੀ, ਬਲਿਊ ਸਟਾਰ ਦੇ ਨਾਲ ਸਿੱਖ ਜਿਹੜਾ ਸਾਕਾ ਨੀਲਾ ਤਾਰਾ ਵਰਤਿਆ, ਜਿਹੜਾ ਸਾਡਾ ਤੀਜਾ ਘੱਲੂਘਰ ਸੀ, ਤੀਜਾ ਘੱਲੂਘਰ ਇਹ ਜਿੱਥੇ ਇਹ ਪਾਪਣ ਇੰਦਰਾਂ ਨੇ ਕਹਿਰ ਕਮਾਇਆ ਤੇ ਉੱਥੇ ਆਪਣਿਆਂ ਨੇ ਵੀ ਸਾਥ ਦਿੱਤਾ। ਆਪਣਿਆਂ ਨੇ ਵੀ ਇੰਦਰਾਂ ਦੀਆਂ ਚਿੱਠੀਆਂ ਲਿਖੀਆਂ, ਆਪਣਿਆਂ ਨੇ ਵੀ ਕਿਹਾ ਵੀ ਜੇ ਅੱਜ ਭਿੰਡਰਾਂ ਵਾਲੇ ਦੀ ਪਾਵਰ ਨੂੰ ਖਤਮ ਨਾ ਕੀਤਾ ਗਿਆ। ਇਹ ਆਪਣੇ ਸ਼ਬਦ ਬੋਲਣਾ ਨਹੀਂ ਚਾਹੀਦਾ, ਵੀ ਆਪਣੇ ਪਹਿਰਾਵੇ ਵਾਲੇ ਲੋਕ ਕਹਿਣਾ ਚਾਹੀਦਾ ਉਹਨਾਂ ਨੂੰ ਜਿਨ੍ਹਾਂ ਨੇ ਪੱਗਾਂ 'ਚ ਸਿਰ ਫਸਾਏ ਹੋਣ, ਇਕੱਲੇ ਉੱਤੋਂ ਹੀ ਸਿੱਖ ਦੱਸਦੇ ਹੋਣ ਤੇ ਅੰਦਰੋਂ ਉਹ ਬਹੁਤ ਰੁਪਈਏ ਹੋਣ। ਇੱਕ ਵਾਰੀ ਬਾਜਾਂ ਵਾਲੇ ਪਾਤਸ਼ਾਹ ਨੇ ਇੱਕ ਗਧੇ ਤੇ ਸ਼ੇਰ ਦੀ ਖੱਲ ਪਾ ਕੇ ਛੱਡਿਆ ਤੇ ਜਦੋਂ ਉਹ ਪਿੰਡ 'ਚ ਗਿਆ, ਨਗਰ ਦੇ ਲੋਕ ਆਏ ਕਹਿੰਦੇ ਮਹਾਰਾਜ ਸ਼ੇਰ ਆ ਗਿਆ। ਭਾਈ ਮਲਾਗਰ ਸਿੰਘ ਦੀ ਡਿਊਟੀ ਲਾਈ, ਉਹਨੇ 2 ਟੰਬੇ ਮਾਰੇ ਬੰਨ ਲਿਆਂਦਾ। ਜਦੋਂ ਹਿਣਕਿਆ ਖੱਲ ਲਾਈ ਤੇ ਮਹਾਰਾਜ ਨੂੰ ਸੰਗਤ ਪੁੱਛਦੀ ਹੈ, ਕਹਿੰਦੇ ਪਾਤਸ਼ਾਹ ਇਹ ਕੀ ਕੌਤਕ? ਮਹਾਰਾਜ ਕਹਿੰਦੇ ਪੰਥ ਦੇ ਵਿੱਚ ਇਹ ਜੇ ਖੱਲੜੀ ਵਾਲੇ ਵੀ ਹੋਣਗੇ, ਭੇਖਧਾਰੀ ਵੀ ਹੋਣਗੇ, ਉੱਤੋਂ ਪੱਗਾਂ 'ਚ ਸਿਰ ਫਸਾਏ ਹੋਣਗੇ, ਸਿੱਖ ਦਿਸਣਗੇ, ਪਰ ਉਹਨਾਂ ਨੇ ਕੰਮ ਸਿੱਖਾਂ ਵਾਲੇ ਨਹੀਂ ਕਰਨੇ, ਉਹਨਾਂ ਨੇ ਕੰਮ ਬਹਰੂਪੀਆਂ ਵਾਲੇ ਕਰਨੇ ਆ। ਉਹਨਾਂ ਨੇ ਸਿੱਖਾਂ ਵਿੱਚ ਰਹਿ ਕੇ

ਜਿਹਦੇ ਲਈ ਬੰਦ ਬੰਦ ਕਟਾਏ ਹੈ, ਚਰਖੜੀਆਂ ਤੇ ਚੜੇ ਰੇਲਾਂ ਹੇਠ ਲਤਾੜੇ ਗਏ ਹੈ, ਜਿਹਦੇ ਲਈ ਜੰਡਾ ਨਾਲ ਬੰਨ ਕੇ ਫੂਕੇ ਗਏ ਹੈ, ਜਿਹਦੇ ਵਾਸਤੇ ਅਕਹਿਤ ਸਹਿ ਕਸ਼ਟ ਝੱਲੇ ਨੇ ਸੁਰਮਿਆਂ ਨੇ ਤੇ ਬਹੁ ਰੂਪੀਆਂ ਨੇ, ਉਹ ਅਕਾਲ ਤਖ਼ਤ ਢਾਉਣ ਦੇ ਵਿੱਚ ਵੀ ਸੰਯੋਗ ਦਿੱਤਾ। ਆਓ ਜਦੋਂ 5 ਜੂਨ ਦੀ ਗੱਲ ਕਰੀਏ, ਸਰਕਾਰ ਵੱਲੋਂ ਹੁਕਮ ਹੈ ਕਿ ਅੰਦਰ ਟੈਂਕ ਭੇਜੇ ਜਾਣ, ਕਿਉਂਕਿ ਇਹ ਕੁਲਦੀਪ ਬਰਾੜ ਆ, ਇਹਨੇ KS ਸੁੰਦਰ ਨੂੰ ਕਿਹਾ ਵੀ ਜਿਹੜੀ ਵੀ ਪਲਟਣ ਭੇਜਦੇ ਅੰਦਰ, ਜਿਹੜੀ ਵੀ ਫੌਜ ਅੰਦਰ ਜਾਂਦੀ ਹੈ, ਛੱਲੀਆਂ ਵਾਂਗੂ ਭੁੰਨੇ ਜਾਂਦੇ ਹੈ, ਟਰਾਲੀਆਂ ਭਰ ਕੇ ਲੋਥਾਂ ਫੌਜ ਦੀਆਂ ਚੁੱਕਣੀਆਂ ਪੈਂਦੀਆਂ ਏ, ਭਾਰਤ ਹਕੂਮਤ ਦੀ ਜਿਹੜੀ ਫੌਜ ਹੈ ਉਹਨਾਂ ਦੇ ਢੇਰ ਲੱਗ ਰਹੇ ਹੈ, 5 ਤਰੀਕ ਤੱਕ ਕੋਈ ਬੜਾ ਨੁਕਸਾਨ ਨਹੀਂ ਕਰ ਸਕਿਆ ਕੁਲਦੀਪ ਬਰਾੜ, ਕਿਉਂਕਿ ਸਿੰਘ ਮੋਰਚਿਆਂ ਦੇ ਵਿੱਚ ਬੈਠੇ ਹੈ। ਜਨਰਲ ਸੁਭੇਗ ਸਿੰਘ ਨੇ ਤਿਆਰੀ ਐਸੀ ਕੀਤੀ ਹੈ, ਜਿੱਥੇ ਛਬੀਲਾਂ ਲੱਗਦੀਆਂ ਹੈ, ਆਪਾਂ ਦਰਬਾਰ ਸਾਹਿਬ ਦਰਸ਼ਨ ਕਰਨ ਜਾਂਦੇ ਹਾਂ, ਉਹਨਾਂ ਮੋਰਚਿਆਂ ਦੇ ਵਿੱਚ ਬੜੇ ਵਿਉਂਤਬੰਦ ਢੰਗ ਦੇ ਨਾਲ ਤਿਆਰੀ ਕੀਤੀ ਗਈ ਹੈ। ਜਿਹੜੇ ਥੱਲੇ ਲੱਟ ਕੇ ਰੀਂਹ ਕੇ ਜਾਣ ਵਾਲੇ ਹੈ ਉਹਨਾਂ ਦੇ ਵੀ ਪੜਪੜੀਆਂ 'ਚ ਗੋਲੀਆਂ ਬਾਜੀਆਂ ਆਉਂਦੀਆਂ ਪਤਾ ਨਹੀਂ ਕਿੱਥੋਂ ਆ, ਅਤੇ ਜਿਹੜੇ ਲੰਗਰ ਹਾਲ 'ਤੇ ਮੋਰਚੇ ਲੱਗੇ ਹੋਏ ਹੈ, ਇੱਧਰ ਦੀ ਜਦੋਂ ਕੋਈ ਟੁਕੜੀ ਫੌਜ ਦੀ ਜਾਂਦੀ ਹੈ ਅਤੇ ਲੰਗਰ ਹਾਲ ਤੋਂ ਗਰਨੇਡ ਸੁੱਟੇ ਜਾਂਦੇ ਹੈ, ਫੌਜਾਂ ਅਡਾਈਆਂ ਜਾਂਦੀਆਂ ਏ, ਬੀਬੀ ਉਪਕਾਰ ਕੌਰ ਵਰਗੀਆਂ, ਪਰਮਜੀਤ ਕੌਰ ਵਰਗੀਆਂ, ਇਹ ਮੋਰਚੇ ਸਭਾਈ ਬੈਠੀਆਂ ਏ, ਭਾਈ ਮੋਹਨ ਸਿੰਘ ਵਰਗਿਆਂ ਨੇ ਆਪਣੀਆਂ ਬੱਚੀਆਂ ਨਾਲ ਬੰਬ ਬੰਨ ਬਣ ਕੇ ਟੈਂਕ ਅਡਾ ਦਿੱਤੇ ਹੈ, ਪਰਿਵਾਰ ਸ਼ਹੀਦ ਹੋਏ, ਭਾਈ ਮਹਿੰਗਾ ਸਿੰਘ ਬੱਬਰ ਵਰਗੇ ਸ਼ਹੀਦੀਆਂ ਪਾ ਗਏ ਨੇ। ਅਤੇ ਇਹ 5 ਜੂਨ ਨੂੰ ਫਿਰ ਇਹਨੇ ਕਿਹਾ, ਕੁਲਦੀਪ ਬਰਾੜ ਨੇ ਦਿੱਲੀ ਫੋਨ ਕੀਤਾ, ਵਾਇਰਲੈਸ ਕੀਤੀ ਵੀ ਸਾਨੂੰ ਹੁਕਮ ਦਿਓ ਵੀ ਟੈਂਕਾਂ ਦੇ ਨਾਲ, ਕਿਉਂਕਿ ਅਸੀਂ ਮੁਕਾਬਲਾ ਵੇਖੋ, ਉਹ ਜਿਹੜੀ ਫੌਜ ਆ ਨਾ, ਜਿਹੜੀ ਜੰਗਾਂ ਦੇ ਜੇਤੂ ਜਰਨੈਲ ਆ, ਕੁਲਦੀਪ ਬਰਾੜ ਆਪ ਲਿਖਦਾ, ਉਹ ਕਹਿੰਦੇ ਅਸੀਂ ਉਹ ਸੂਰਮੇ ਭੇਜ ਰਹੇ ਸੀ ਪਹਿਲੀਆਂ ਪਲਟਣਾਂ ਦੇ ਵਿੱਚ, ਜਿਹੜੇ ਜੰਗਾਂ ਦੇ ਜੇਤੂ ਗਰੀਲੇ ਜਰਨੈਲ ਸੀ ਜਿਹੜੇ, ਤੇ ਕਹਿੰਦੇ ਸਾਡੇ 22-22 ਬੰਦੇ ਭੇਜੇ, 22-22 ਭੇਜੇ ਹੋਏ ਬੰਦਿਆਂ ਚੋਂ 163 ਬੰਦੇ ਮਸਾਂ ਬਚ ਬਚ ਕੇ ਆਏ, ਉਹ ਵੀ ਆਏ ਫੱਟੜ, ਜਿਹਨਾਂ ਨੂੰ ਚੌਕੇ ਹੋਸਪਿਟਲ ਦਾਖਲ ਕਰਾਉਣਾ ਪਿਆ। ਉਹ ਸ਼ਹਿਰ ਵਾਸੀ ਅੱਜ ਵੀ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਲੋਕ ਨੇ, ਉਹ ਅੱਜ ਵੀ ਦੱਸਦੇ ਆ ਵੀ ਸਾਰੀ ਰਾਤ ਕਈ ਹੈਲੀਕਾਪਟਰ ਗੂੰਜਦੇ ਰਹੇ, ਉਤਰਦੇ ਰਹੇ ਤੇ ਉੱਡਦੇ ਰਹੇ, ਤੇ ਉਹ ਹੈਲੀਕਾਪਟਰ ਤੜਫਦੇ ਹੋਏ ਫੌਜੀਆਂ ਨੂੰ ਲੈ ਕੇ ਹਸਪਤਾਲਾਂ 'ਚ ਜਾਂਦੇ ਸੀ। ਇੱਕ ਪਾਸੇ ਜਿਹੜੇ ਲੋਥਾਂ ਦੇ ਢੇਰ ਤਾਂ ਪਏ ਹੀ ਪਏ ਹੈ, ਤੇ ਸਾਰੀ ਰਾਤ ਹੈਲੀਕਾਪਟਰ ਸੀ ਜਿਹੜੇ, ਉਹ ਤੜਫਦੇ ਹੋਏ ਫੌਜੀਆਂ ਨੂੰ ਧੂੰਦੇ ਰਹੇ ਹੈ, ਹਸਪਤਾਲਾਂ 'ਚ ਜਾ ਕੇ ਭਰਤੀ ਕਰਾਉਂਦੇ। ਇੱਥੋਂ ਪਤਾ ਲੱਗ ਸਕਦਾ ਵੀ ਖਾਲਸੇ ਦਾ ਕਿੱਡਾ ਵੱਡਾ ਪ੍ਰਬੰਧ ਕੀਤਾ ਹੋਇਆ ਸੀ ਅੰਦਰ, ਕਿੱਡੇ ਵੱਡੇ ਮੋਰਚੇ, ਕਿਉਂਕਿ 1.5 ਲੱਖ ਫੌਜ ਇਕੱਲੀ ਅਕਾਲ ਤਖ਼ਤ ਸਾਹਿਬ 'ਤੇ ਸੀ ਹਮਲੇ ਕਰਨ ਵਾਲੀ, ਗੋਲੀਆਂ ਵਾਂਗੂ ਮੀਂਹ ਵਾਂਗੂ ਗੋਲੀਆਂ ਵਰ ਰਹੀਆਂ ਸੀ। ਅਤੇ ਜਿਹੜੇ ਫਿਰ ਇਹਨਾਂ ਨੇ ਕਿਹਾ, ਕੁਲਦੀਪ ਬਰਾੜ ਕਹਿੰਦਾ ਵੀ ਤੁਰ ਕੇ ਜਾਣਾ ਜਾਂ ਰੀਕ ਕੇ ਫੌਜਾਂ ਨੂੰ ਭੇਜਣਾ ਸਾਡੇ ਵੱਸ ਦੀ ਗੱਲ ਨਹੀਂ, ਸਾਨੂੰ ਬਖਤਰਵਾਰ ਗੱਡੀਆਂ ਤੇ ਟੈਂਕ ਚਾਹੀਦੇ ਹੈ। ਟੈਂਕਾਂ ਇਹਨਾਂ ਨੇ ਸੋਚਿਆ ਵੀ ਜਦੋਂ ਟੈਂਕ ਅੰਦਰ ਬਣਨਗੇ, ਛੋਟੀਆਂ ਤੋਪਾਂ ਨਾਲ ਗੋਲੇ ਦਾਗਾਂਗੇ, ਸ਼ਾਇਦ ਭਿੰਡਰਾਂ ਵਾਲਾ ਤੇ ਉਹਦੇ ਜਿਹੜੇ ਸਾਥੀ ਨੇ ਉਹ ਡਰ ਜਾਣ, ਸ਼ਾਇਦ ਉਹ ਸਾਡੇ ਅੱਗੇ ਆਤਮ ਸਰਪਣ ਕਰ ਦੇਣ, ਉਹ ਹੱਥ ਖੜੇ ਕਰ ਲੈਣ। ਤੇ ਜਦੋਂ ਛੋਟੇ ਟੈਂਕਾਂ ਦੇ ਨਾਲ ਕੁਝ ਨਹੀਂ ਬਣਿਆ, ਫਿਰ ਇਹਨਾਂ ਨੇ ਮਨਜ਼ੂਰੀ ਲਈ ਵੀ ਸਾਨੂੰ ਵੱਡੀਆਂ ਤੋਪਾਂ ਨਾਲ ਹਮਲੇ ਕਰਨ ਦੀ ਇਜਾਜ਼ਤ ਦਿਓ। 105 MMG ਦੀ ਤੋਪ, ਵੱਡੀਆਂ ਤੋਪਾਂ, ਇਹਨਾਂ ਦੀ ਮਨਜ਼ੂਰੀ ਲਈ। ਤੇ ਫਿਰ ਇਹਨਾਂ ਵੱਡੀਆਂ ਤੋਪਾਂ ਦੇ ਨਾਲ ਬਖਤਰਬੰਦ ਗੱਡੀਆਂ ਦੇ ਵਿੱਚ ਕਈ ਟੈਂਕ ਤੇ ਕਈ ਗੱਡੀਆਂ ਯੋਧਿਆਂ ਨੇ ਅਡਾ ਦਿੱਤੀਆਂ ਏ। ਇਹ ਪਹੁੰਚਣ ਵਿੱਚ ਕਾਮਯਾਬ ਹੋ ਕੇ ਅਕਾਲ ਤਖ਼ਤ ਸਾਹਿਬ ਦੇ ਨੇੜੇ, ਅਕਾਲ ਤਖ਼ਤ ਸਾਹਿਬ ਤੇ ਗੋਲੇ ਦਾਗੇ ਗਏ ਹੈ, ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਦਰਸ਼ਨੀ ਡਿਊਟੀ ਢਹਿ ਢੇਰੀ ਕੀਤੀ ਗਈ। ਉਹ ਸੰਤ ਜਰਨੈਲ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਜਿਵੇਂ ਆਪਣੇ ਯੋਧਿਆਂ ਨੂੰ ਲਲਕਾਰ ਰਹੇ ਹੈ, ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਵਾਲ, ਭਾਈ ਜਗਸੀਰ ਸਿੰਘ ਬੰਸੀਪੁਰਾ ਅਤੇ ਸੰਗੀ ਮਾਡਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸਾ ਦੇ ਗੋਲਡ ਮੈਡਲ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

0: ਇੱਕ ਸੂਤ ਫੜੇ ਨਾ ਗਾਨੂ
1: ਉਹ ਨਾਲ ਗੋਲੀਆਂ ਦੇ ਜਹਾਜ਼ੋਂ ਪਟਾਲ
2: ਅੱਜ ਜਾਮਨੇ ਹੋ ਮੇਰੀ ਦਾਦੇ ਅੱਜ ਜਾਮਨੇ ਸ਼ਹੀਦੀਆਂ ਦੇ ਭੀਮ ਨੇ ਉਹ

0: ਸ਼ਹੀਦੀਆਂ ਦੇ ਪੀਪਰੇ ਓ ਮੇਰੀ ਪੀਰੀ ਵਾਲੇ ਗੁਰੂ ਨੇ ਦਿਆਲ ਬੰਦ ਕਰੂਗਾ ਸਲਾਮਾ ਸਿੰਘ ਸੂਰਿਓ
1: ਸੂਰਿਓ
0: ਕਰੂਗਾ ਸਲਾਮਾ ਸਿੰਘ ਸੂਰਿਓ ਓ ਜਸ ਗਾਊਗਾ ਸਫੇਦ ਫੁੱਲਾਂ ਵਾਲੇ
2: ਬੈਰੀ ਦੀ ਹਿੱਕ ਪਾੜ ਕੇ ਲੰਘ ਜਾਈਏ ਸੁੱਕੇ ਸਾਨੂੰ ਮਾਰਨ ਵਾਲੇ ਮੁੱਕ ਗਏ ਅਸੀਂ ਕਦੇ ਨਾ ਮੁੱਕੇ ਇਹ ਗੱਲ ਅਨੋਖੀ ਚੀਮਿਆ ਸਾਡੇ ਤੇ ਟੁਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੰਤ ਕਹਿ ਲਲਕਾਰ ਕੇ ਅਸੀਂ ਕਲਗੀ ਧਰ ਦੇ ਸ਼ੇਰ ਆ ਨਾ ਬੈਰੀ ਸੁੱਕਾ ਛੱਡਣਾ ਨਾ ਦਿਓ ਲੋਥਾਂ ਦੇ ਢੇਰ ਅਸੀਂ ਹੱਸ ਕੇ ਮੌਤ ਵਿਆਹਣੀ ਹੋ ਕੇ ਮਰਦ ਦਲੇਰ ਅਜੀਤਵਾਲ ਦੇ ਪਾਰਸਾ ਕਰੂ ਬਾਜਾਂ ਵਾਲਾ ਮੇਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਅਸੀਂ ਬਾਜਾਂ ਵਾਲੇ ਪਾਤਸ਼ਾਹ ਦੇ ਪੁੱਤਰਾਂ ਜੋਧੇ ਹੋ ਜਿਹਨੇ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਪੁੱਤਰਾਂ ਨੂੰ ਆਪ ਸ਼ਸਤਰ ਪਹਿਨਾ ਕੇ ਜੰਗ ਦੇ ਮੈਦਾਨ ਵਿੱਚ ਤੋਰਿਆ ਅਸੀਂ ਉਹ ਬਾਜਾਂ ਵਾਲੇ ਬਾਪੂ ਦੇ ਪੁੱਤਰ ਕਲਗੀ ਵਾਲਿਆ ਕਰਾਂ ਕਿ ਸਿਫਤ ਤੇਰੀ ਤੇਰੀ ਜੀਤ ਤੋਂ ਸਦ ਬਲਹਾਰ ਕਿੰਨੇ ਛੋਟੀ ਉਮਰ ਪਿਤਾ ਹੱਥੀ ਤੋਰ ਦਿੱਤਾ ਬਾਰੇ ਜੱਗ ਤੋਂ ਜੀਤ ਜਜਾਰ ਕਿੰਨੇ ਛੋਟੇ ਲਾਲ ਅੱਖਾਂ ਦੇ ਚੰਨ ਤਾਰੇ ਮਾਂ ਗੁਜਰੀ ਤੇ ਦਲਦਾਰ ਕਿੰਨੇ ਅਜੀਤ ਬਾਲ ਤੋਂ ਕਦੇ ਨੀ ਗਿਣ ਹੋਣੇ ਤੇਰੇ ਪਾਰਸ ਤੇ ਪਰ ਪਕਾਰ ਕਿੰਨੇ ਕਰਨ ਵਾਸਤੇ ਪੰਥ ਦੀ ਧੌਣ ਉੱਚੀ ਆ ਬਾਲੀ ਪੰਥ ਦਾ ਕੰਮ ਮਹਾਨ ਕਰ ਗਿਆ ਵਿਚਿੱਤਰ ਨਾਟਕ ਐਸਾ ਸੀ ਖੇਡ ਗਿਆ ਉਹ ਸਾਰੀ ਦੁਨੀਆਂ ਦੇ ਤਾਈ ਹੈਰਾਨ ਕਰ ਗਿਆ ਭੇਜ ਦਿੱਲੀ ਦੇ ਚਾਂਦਨੀ ਚੌਕ ਤਾਈ ਪਿਆਰੇ ਪਿਤਾ ਦੇ ਤਾਈ ਕੁਰਬਾਨ ਕਰ ਗਿਆ ਪੁੱਤਾਂ ਵਾਲਿਓ ਪੁੱਤਾਂ ਵਾਲ ਨਜ਼ਰ ਮਾਰੋ ਪਿਤਾ ਹੱਸ ਕੇ ਪੁੱਤਾਂ ਦਾ ਦਾਨ ਕਰ ਗਿਆ ਸੰਤ ਕਹਿੰਦੇ ਉਹ ਕਲਗੀਆਂ ਵਾਲੇ ਬਾਪੂ ਦੇ ਬਾਬਰ ਸ਼ੇਰ ਆ ਜੋਧਿਆਂ ਜਰਨੀਲਾਂ ਦੇ ਲਏ ਆ ਪੈਂਤੜੇ ਤੇ ਬਖਤਰ ਬੰਦ ਗੱਡੀਆਂ ਆਰਡਰੀਆਂ ਨੇ ਟੈਂਕ ਆਰਡਰ ਏ ਆ ਮੈਂ ਪਹਿਲਾਂ ਇਹ ਬੇਨਤੀ ਕਰ ਗਿਆ ਕਿ ਭਾਈ ਮੋਹਰ ਸਿੰਘ ਵਰਗਿਆਂ ਨੇ ਮਹਿੰਗਾ ਸਿੰਘ ਬੱਬਰ ਵਰਗੇ ਇੱਕ ਨਹੀਂ ਅਨੇਕਾਂ ਬਾਬਾ ਠਹਿਰਾ ਸਿੰਘ ਵਰਗੇ ਭਾਈ ਮਰੀਕ ਸਿੰਘ ਵਰਗੇ ਇੱਥੇ ਮਹਾਰਾਜੇ ਉਹ ਜੁਝਾਰੂ ਸਿੰਘ ਨੇ ਜਿਹੜੇ ਲਾੜੀ ਮੌਤ ਨੂੰ ਵਿਆਹਣ ਵਾਸਤੇ ਅਤਾਵਲੇ ਹੈ ਦਰਸ਼ਨੀ ਡਿਓੜੀ ਤੇ ਜਦੋਂ ਦਰਸ਼ਨੀ ਡਿਓੜੀ ਢਹਿ ਢੇਰੀ ਕਰ ਦਿੱਤੀ ਗਈ ਹੈ ਅਕਾਲ ਤਖ਼ਤ ਸਾਹਿਬ ਤੇ ਗੋਲੇ ਦਾਗੇ ਗਏ ਨੇ ਤੇ ਫਿਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਹਿੰਦੇ ਸੁਰਮੇ ਹੋ ਤੇ ਇੱਥੇ ਮਲਬੇ ਦੇ ਢੇਰ ਦੇ ਥੱਲੇ ਦੱਬ ਕੇ ਖਤਮ ਹੋ ਜਾਣਾ ਸ਼ਹੀਦੀ ਨਹੀਂ ਬਾਹਰ ਨਿਕਲ ਕੇ ਸੀਨੇ ਵਿੱਚ ਗੋਲੀਆਂ ਖਾ ਕੇ ਦੁਸ਼ਮਣ ਦਾ ਮੁਕਾਬਲਾ ਤਾਂ ਉੱਥੋਂ ਕਰ ਹੀ ਰਹੇ ਸੀ ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਕਹਿੰਦੇ ਬਾਹਰ ਸੀਨੇ ਵਿੱਚ ਗੋਲੀਆਂ ਖਾ ਕੇ ਸ਼ਹੀਦੀਆਂ ਪਾਵਾਂਗੇ ਆਓ ਭਾਈ ਅਮਰੀਕ ਸਿੰਘ ਨੂੰ ਅਤੇ ਹੋਰ ਸਿੰਘਾਂ ਨੂੰ ਸੰਤਾਂ ਨੇ ਫਿਰ ਇੱਕ ਵਾਰੀ ਕਿਹਾ ਕਹਿੰਦੇ ਜਿਹੜੇ ਜਿਹੜੇ ਸਿੰਘਾਂ ਨੇ ਜਾਣਾ ਤੇ ਉਹ ਅਕਾਲ ਤਖ਼ਤ ਸਾਹਿਬ ਤੋਂ ਮਗਰ ਦੀ ਹਰੇ ਵੀ ਰਸਤਾ ਹੈ ਜਾ ਸਕਦੇ ਨਿਕਲ ਸਕਦੇ ਹੈ ਕਿਉਂਕਿ ਫੌਜ ਵੱਲੋਂ ਵੀ ਹੁਕਮ ਸੀ ਕਿ ਵੀ ਜਿਹਨੇ ਜਾਣਾ ਹੋਵੇ ਉਹ ਹੱਥ ਖੜੇ ਕਰਕੇ ਬਾਹਰ ਆ ਸਕਦਾ ਏ ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਕੁਝ ਕੁ ਸਿੰਘ ਉਦੋਂ ਵੀ ਗਏ ਆ ਜਦੋਂ ਸੰਤਾਂ ਨੇ ਦੁਬਾਰੇ ਫੇਰ ਗਿਆ ਭਾਈ ਅਮਰੀਕ ਸਿੰਘ ਜੀ ਕਹਿੰਦੇ ਸੰਤ ਜੀ ਉਹ ਆ ਤੁਹਾਡੇ ਚਰਨਾਂ ਕਮਲਾਂ ਵਿੱਚ ਤੁਹਾਡੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੇ ਅੰਦਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਨਵਾਸ ਲਵਾਂਗੇ ਚੜ੍ਹਦੀ ਕਲਾ ਦੇ ਵਿੱਚ ਸ਼ਹੀਦ ਹੋਵਾਂਗੇ ਭਾਈ ਅਮਰੀਕ ਸਿੰਘ ਜੀ ਪੌੜੀਆਂ ਚੜ੍ਹ ਕੇ ਲੈ ਕੇ ਸ਼ਸਤਰ ਬਾਹਰ ਆ ਕੇ ਦੁਸ਼ਮਣ ਦੀ ਫੌਜ ਨਾਲ ਟਾਕਰਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਹੈ ਨਿਸ਼ਾਨ ਸਾਹਿਬ ਦੇ ਕੋਲੇ ਭਾਈ ਅਮਰੀਕ ਸਿੰਘ ਜੀ ਦੀ ਸ਼ਹੀਦੀ ਹੋ ਜਾਂਦੀ ਹੈ ਆਓ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਬਾਰੇ ਉਹ ਸ਼ਸਤਰਾਂ ਬਸਤਰਾਂ ਨਾਲ ਹੋ ਕੇ ਲੈ ਸਾ ਫੌਜਾਂ ਨੂੰ ਕਰਦੇ ਹੋਏ ਤਬਾਹ ਸ਼ਹੀਦੀ ਦਾ ਜਾਮ ਪੀ ਗਏ ਹੈ ਅਤੇ ਜਿਵੇਂ ਕੌਮ ਨੂੰ ਸਵਾਰ ਗਏ ਸੰਤ ਜਰਨੈਲ ਸਿੰਘ ਖਾਲਸਾ ਜਿਵੇਂ ਕੌਮ ਨੂੰ ਹੁਲਾਰਾ ਦੇ ਗਏ ਜਿਵੇਂ ਕੌਮ ਨੂੰ ਜਗਾ ਦਿੱਤਾ ਸਾਥੀ ਹੈ ਕਿਉਂ

0: ਸਿਪਾਹੀ ਪਿੰਡਰਾ ਵਾਲਾ
1: ਪੰਥ ਨੂੰ ਕਰ ਹੁਸ਼ਿਆਰ ਗਿਆ
0: ਅਰਖ ਆਜ਼ਾਦੀ ਇੱਜ਼ਤ ਦੇ ਲਈ
1: ਤਨ ਮਨ ਆਪਣਾ

0: ਇਸ ਤੋਂ ਕਰਕੇ
1: ਕੋਲ ਕਰਾਰ ਗਿਆ
0: ਜਬਰ ਜ਼ੁਲਮ ਦੇ ਬੁੱਝ ਤੋਂ
1: ਪਟਕੇ ਜੜੋਂ ਉਜਾੜ ਗਿਆ
0: ਬਈ ਪਟਕੇ

0: ਸਹਾਰੀ ਬੇਅਦਬੀ ਦਾ
1: ਗੁਰੂ ਦਾ ਕਰ ਸਤਿਕਾਰ ਗਿਆ
0: ਨਾ ਲਾਲਚ ਨੂੰ ਮੁੱਖ ਲਗਾਇਆ
1: ਕਿਤੇ ਬੋਲ ਉਤਾਰ ਗਿਆ ਬਈ

0: ਚਾਨਣ ਦਿਲੀ ਖਲਾਰ ਗਿਆ
1: ਫੁੱਲਾਂ ਵਾਲੀਆ ਢਾਡੀ ਵੀਰੋ
0: ਗਾਉਂਦਾ ਜਿਸ ਦੀ ਵਾਰ ਗਿਆ ਗਾਉਂਦਾ ਜਿਸ ਦੀ ਵਾਰ ਗਿਆ
1: ਗਾਉਂਦਾ ਜਿਸ ਦੀ ਵਾਰ ਗਿਆ
0: ਮਹਿੰਦੀ ਰਗੜ ਕੇ ਹੱਥਾਂ ਨੂੰ ਲੱਗਦੀ ਹੈ ਹੀਰਾ ਬਿੰਜ ਕੇ ਗਲੇ ਦਾ ਹਾਰ ਬਣਦਾ ਮਹਿੰਦੀ ਰਗੜ ਕੇ ਹੱਥਾਂ ਨੂੰ ਲੱਗਦੀ ਹੈ ਹੀਰਾ ਬਿੰਜ ਕੇ ਗਲੇ ਦਾ ਹਾਰ ਬਣਦਾ ਸੋਨਾ ਵਿੱਚ ਕਠਾਰੀ ਦੇ ਢਲੇ ਜਿੰਨਾ ਉਹਨਾਂ ਸ਼ੁੱਧ ਤੇ ਚਮਕਦਾਰ ਬਣਦਾ ਜਾਵੇ ਪੀਸਿਆ ਖਰ ਦੇ ਵਿੱਚ ਸੁਰਮਾ ਕਿਸੇ ਨੈਣਾ ਦੀ ਫੇਰ ਉਹ ਧਾਰ ਬਣਦਾ ਮੋਤੀ ਨਿਕਲ ਕੇ ਛਿੱਪੀ ਦੀ ਕੁੱਖ ਵਿੱਚੋਂ ਕਿਸੇ ਜੁਲਫ ਦਾ ਫੇਰ ਸ਼ਿੰਗਾਰ ਬਣਦਾ ਆ ਮੱਚ ਮੱਚ ਕੇ ਸੰਖੀਆ ਬਣੇ ਦਾਰੋ ਰੋਗ ਰੋਗੀਆਂ ਦੇ ਕੱਟਣ ਹਾਰ ਬਣਦਾ ਐਵੇਂ ਮਿਲੇ ਸਰਦਾਰੀ ਨਾਲ ਚਰਨ ਸਿੰਘਾ ਜਿਹੜਾ ਸਿਰ ਦੇਵੇ ਉਹ ਸਰਦਾਰ ਬਣਦਾ ਆ ਸਾਨੂੰ ਤਾਂ ਮੁਫ਼ਤ ਵਿੱਚ ਸਰਦਾਰੀਆਂ ਮਿਲ ਗਈਆਂ ਨਾ ਸਾਡੇ ਸੂਰਮਿਆਂ ਨੇ ਇਹਨਾਂ ਦਸਤਾਰਾਂ ਵਾਸਤੇ ਇਹਨਾਂ ਸਰਦਾਰੀਆਂ ਵਾਸਤੇ ਸਿਰ ਲਾਏ ਹੈ ਕਿਹਨੇ ਨਜ਼ਰਾਂ ਲਾ ਦਿੱਤੀਆਂ ਬੰਨੀਆਂ ਦਸਤਾਰਾਂ ਨੂੰ ਕੱਲਾ ਕੱਲਾ ਭਾਜੜ ਪਾਉਂਦਾ ਸੀ ਸੰਗ ਕਈ ਹਜ਼ਾਰਾਂ ਨੂੰ ਇਹ ਐਵੇਂ ਨੀ ਮਿਲੀਆਂ ਬਹੁਤਾ ਮੁੱਲ ਤਾਰਿਆ ਸੀ ਪੁੱਤ ਜੋੜਾ ਜੋੜਾ ਕਰਕੇ ਗੁਰਦਸ਼ਮੇਸ਼ ਵਾਰਿਆ ਸੀ ਮੇਰੇ ਸਤਿਗੁਰਾਂ ਨੇ ਪੁੱਤਰ ਵਾਰੇ ਇਹਨਾਂ ਸਰਦਾਰੀਆਂ ਵਾਸਤੇ ਇਹਨਾਂ ਦਸਤਾਰਾਂ ਵਾਸਤੇ ਇਹ ਸਿੱਖ ਧਰਮ ਦੀ ਚੜ੍ਹਦੀ ਕਲਾ ਵਾਸਤੇ ਆਓ ਸੰਤ ਜਰਨੈਲ ਸਿੰਘ ਜੀ ਖਾਲਸਾ ਭਾਈ ਅਮਰੀਕ ਸਿੰਘ ਜੀ ਤੇ ਉਹਨਾਂ ਦੇ ਨਾਲ ਦੇ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਇੱਧਰੋਂ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਜਵਾਬੀ ਫੈਰਿੰਗ ਆਉਂਦੀ ਸੀ ਜੋ ਗੋਲੇ ਦਾਗੇ ਜਾਂਦੇ ਸੀ ਗਰਨੈਟ ਉਹ ਬੰਦ ਹੋ ਚੁੱਕੇ ਨੇ ਤੇ ਫੌਜ ਨੂੰ ਇੰਨਾ ਕੁ ਪਤਾ ਲੱਗ ਗਿਆ ਵੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਕੋਈ ਸਿੰਘ ਨਹੀਂ ਰਿਹਾ ਪਰ ਇੰਨਾ ਨਹੀਂ ਸੀ ਪਤਾ ਵੀ ਸੰਤ ਹੈਗੇ ਆ ਵਿੱਚ ਬੈਠੇ ਆ ਜਾਂ ਸ਼ਹੀਦ ਹੋ ਗਏ ਨੇ ਜਾਂ ਕਿਤੇ ਚਲੇ ਗਏ ਆ ਇਹ ਫੌਜ ਨੂੰ ਹਲੇ ਕਨਫਰਮ ਨਹੀਂ ਸੀ ਹੋ ਰਹੀ ਗੱਲ ਤੇ ਕਹਿੰਦੇ ਡਰਦੀ ਡਰਦੀ ਫੌਜ ਅਕਾਲ ਤਖ਼ਤ ਸਾਹਿਬ ਦੇ ਨੇੜ ਗਈ ਪੌੜੀਆਂ ਉਤਰ ਕੇ ਥੱਲੇ ਉਤਰਨ ਲੱਗੇ ਆ ਤੇ ਦੋ ਸਿੰਘ ਫੇਰ ਬੈਠੇ ਨੇ ਉਹਨਾਂ ਨੇ ਫੇਰ ਮਾਰਿਆ ਬਰੈਟ ਫੇਰ ਕਈ ਢੇਰ ਲੋਥਾਂ ਦੇ ਉੱਥੇ ਲਾ ਦਿੱਤੇ ਆ ਤੇ ਇਹ ਫੌਜ ਡਰਦੀ ਹੈ ਸਹਿਕਦੀ ਹੈ ਵੀ ਪਤਾ ਨੀ ਕਿੱਥੋਂ ਗੋਲੀ ਆ ਜਾਣੀ ਹੈ ਫਿਰ ਇਹ ਸਰਾਵਾਂ ਵੱਲ ਨੂੰ ਹੋਈ ਆ ਫੌਜ ਸਰਾਵਾਂ ਵਾਲੇ ਸਿੰਘਾਂ ਨੇ ਜਿਹੜੇ ਪਰਕਰਮਾ ਵਿੱਚ ਮੋਰਚੇ ਲਾਈ ਬੈਠੇ ਸੀ ਉਹਨਾਂ ਨੇ ਗੋਲੀਆਂ ਦੀ ਬਾਛੜ ਕਰ ਦਿੱਤੀ ਹੈ ਤੇ ਕਈ ਫੌਜਾਂ ਨੂੰ ਮੌਤ ਦੇ ਘਾਟ ਕਈ ਟੁਕੜੀਆਂ ਨੂੰ ਉਤਾਰ ਕੇ ਆਪ ਸ਼ਹੀਦੀਆਂ ਪ੍ਰਾਪਤ ਕਰ ਗਏ ਹੈ ਨਾਨਕ ਨਿਵਾਸ ਵੱਲ ਹੋਏ ਹੈ ਤੇਜਾ ਸਿੰਘ ਸਮੁੰਦਰੀ ਹਾਲ ਵੱਲ ਹੋਏ ਹੈ ਤੇ ਇਸ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹ ਸਮੇਂ ਟੌੜਾ ਗੁਰਚਰਨ ਸਿੰਘ ਟੌੜਾ ਬਲਵੰਤ ਸਿੰਘ ਰਾਮੂ ਵਾਲੀਆ ਬੀਬੀ ਅਮਰਜੀਤ ਕੌਰ ਤੇ ਕਈ ਹੋਰ ਇਹਨਾਂ ਦੇ ਨਾਲ ਦੇ ਜਿਹਨਾਂ ਨੂੰ ਸਰਕਾਰ ਨੇ ਕਿਹਾ ਸੀ ਵੀ ਇੱਥੋਂ ਉਹਨਾਂ ਨੂੰ ਸਹੀ ਸਲਾਮਤ ਕੱਢ ਕੇ ਲਿਆਉਣਾ ਹੈ ਇਹਨਾਂ ਨੂੰ ਉੱਥੋਂ ਸਹੀ ਸਲਾਮਤ ਵੀ ਕੱਢਿਆ ਗਿਆ ਆਹ ਜਿਵੇਂ ਮੇਰੇ ਪਾਤਸ਼ਾਹ ਦੇ ਦਰਬਾਰ ਵਾਸਤੇ ਜਿਹੜੇ ਯੋਧਿਆਂ ਨੇ ਸੀਸ ਲਾਏ ਕਿਉਂਕਿ ਗਦਾਰ ਸਾਡੀ ਕੌਮ 'ਚ ਪਹਿਲਾਂ ਹੀ ਪੈਦਾ ਹੋ ਜਾਂਦੇ ਹੈ ਰੁੱਖ ਰੋਪਿਆ ਕਹਾੜੀ ਵਿੱਚ ਦੇਖ ਦਸਤਾ ਟੱਕ ਜੜਾਂ ਨੂੰ ਲਾਇਆ ਤਾਂ ਆਪਣੇ ਨੇ ਬੁੜ ਬੁੜ ਰੋਪਈ ਮਾਲੀ ਹੱਥ ਦੇਖ ਸੂਈ ਸ਼ੇਖ ਫੁੱਲਾਂ 'ਚ ਪਾਇਆ ਤਾਂ ਆਪਣੇ ਨੇ ਆਹ ਮੁਰਦਾ ਰੋਪਿਆ ਦਗੇ ਦੀ ਦੇਖ ਦੁਨੀਆਂ ਲਾਂਬੋ ਚਿਖਾਂ ਨੂੰ ਲਾਇਆ ਤਾਂ ਆਪਣੇ ਨੇ ਨਾਜਾਂ ਨਾਲ ਪਾਲੇ ਸਾਹਿਬਜ਼ਾਦਿਆਂ ਨੂੰ ਹੱਥੀ ਨੀਆਂ 'ਚ ਸਦਾ ਚਨਾਇਆ ਤਾਂ ਆਪਣਿਆਂ ਨੇ ਆਓ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ੇਰਾਂ

0: ਗਿਆ ਹਰਸਕ ਫੜ ਕੇ ਕੋਲ ਜਾ ਭੇ ਗਿਆ
1: ਅਹਿਮਦ ਸ਼ਾਹ ਤੋਂ ਦੂਜੀ ਵਾਰੀ ਇਹ ਸਰਕਾਰ ਨੇ ਕਰੀ ਖੁਆਰੀ
0: ਭੁੱਲ ਗਏ ਜੋ ਬਾਦਾਂ ਛੁਡਵਾਈਆਂ ਜੋ ਬਾਦਾਂ ਛੁਡਵਾਈਆਂ ਖਾਲਸੇ ਕਈ ਹਜ਼ਾਰਾਂ ਨੇ
1: ਹਰ ਮੰਦਿਰ ਲਈ ਲਾਤੇ ਸਿਰ ਸਿੰਘਾਂ ਸਰਦਾਰਾਂ ਨੇ ਅਕਾਲ ਤਖ਼ਤ ਤੇ ਲਾਤੇ ਸਿਰ ਸਿੰਘਾਂ

0: ਚਲਾਏ ਅਸੀਂ ਅਸੀਂ ਚਰਖੜੀਆਂ ਤੇ ਚੜੇ ਹੋਏ ਆ ਆ ਕੰਗੇ ਵਾਂਗ ਚਰਵਾ ਕੇ ਤਨ ਆਪਣਾ ਭਾਰਤ ਵੰਸ਼ ਦੇ ਕੇਸਾਂ ਵਿੱਚ ਅੜੇ ਹੋਏ ਆ ਇਹ ਸੋਨੀ ਦਾ ਘੜਾਣੀ ਜਿਹੜਾ ਖੁਰ ਜਾਣਾ ਅਸੀਂ ਉਬਲਦੀਆਂ ਦੇਗਾਂ ਵਿੱਚ ਕੜੇ ਹੋਏ ਆ ਆ ਦੇਣੀ ਪੈਂਦੀ ਹੈ ਸਿਰਾਂ ਦੀ ਫੀਸ ਜਿੱਥੇ ਅਸੀਂ ਉਹਨਾਂ ਸਕੂਲਾਂ ਵਿੱਚ ਪੜੇ ਹੋਏ ਆ ਉਹਨਾਂ ਮਹਾਨ ਜਰਨੈਲਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਅਤੇ ਜਥੇ ਦੇ ਦਮਦਮੀ ਟਕਸਾਲ ਦੇ ਯੋਧਿਆਂ ਦੇ ਚਰਨਾਂ ਚ ਸਸੀਸ ਰੱਖ ਕੇ ਨਮਸਕਾਰ ਕਰੀਏ ਕਰੋੜਾਂ ਵਾਰ ਕਿਉਂਕਿ ਸੂਰਮਿਆਂ ਦਾ ਕਰਜ਼ਾ ਨਹੀਂ ਲਾ ਸਕਦੇ ਅਸੀਂ ਯੋਧਿਆਂ ਦਾ ਜਿਹੜਾ ਦੇਣ ਹੈ ਕੌਮ ਦੇ ਉੱਤੇ ਕੌਮਾਂ ਕਦੇ ਆਪਣੇ ਯੋਧਿਆਂ ਨੂੰ ਨਹੀਂ ਭੁੱਲਦੀਆਂ ਹੁੰਦੀਆਂ ਇਹ ਸਾ ਦੁਨੀਆਂ ਦੇ ਉੱਤੇ ਘੱਲੂ ਘਾਰਿਆਂ ਨਾਲ ਕੌਮ ਖਤਮ ਨਹੀਂ ਹੁੰਦੀ ਤੇ ਕੌਮ ਉਦੋਂ ਖਤਮ ਹੋ ਜਾਂਦੀ ਹੈ ਜਦੋਂ ਆਪਦੇ ਸੂਰਮਿਆਂ ਨੂੰ ਜਦੋਂ ਆਪਦੇ ਇਤਿਹਾਸ ਨੂੰ ਭੁੱਲ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਏਡਾ ਜਿਹੜਾ ਕਹਿਰ ਏਡਾ ਜਿਹੜਾ ਜ਼ੁਲਮ ਵਰਤਿਆ ਤੇ ਇਹ ਨਾ ਭੁੱਲਣ ਯੋਗ ਹੈ ਤੇ ਨਾ ਹੀ ਸਹਿਣ ਯੋਗ ਆ ਅਠਾਰਾਂ ਅਠਾਰਾਂ ਦਿਨਾਂ ਦੇ ਬੱਚੇ ਦੁੱਧ ਪੀਂਦੇ ਬੱਚੇ ਬਜ਼ੁਰਗ ਮਾਵਾਂ ਧੀਆਂ ਭੈਣਾਂ ਜਿਹੜੀਆਂ ਸ਼ਹੀਦ ਕੀਤੀਆਂ ਗਈਆਂ ਤੇ ਸਰੋਵਰ ਦਾ ਜਿਹੜਾ ਜਲ ਸੀ ਲਹੂ ਦੇ ਨਾਲ ਲਾਲ ਹੋ ਗਿਆ ਬਹੁਤ ਸਾਰੀਆਂ ਵਿਚਾਰਾਂ ਇਸ ਦਿਨ ਦੀਆਂ 1 ਜੂਨ ਤੋਂ ਲੈ ਕੇ 6 ਜੂਨ ਤੱਕ 7 ਜੂਨ 8 ਜੂਨ ਤੱਕ ਸਾਰੇ ਪਾਸੇ ਹੀ ਲਾਸ਼ਾਂ ਦੇ ਲਾਸ਼ ਢੇਰ ਲੱਗੇ ਹੋਏ ਸਨ ਤੇ ਕਈ ਦਿਨ ਲਾਸ਼ਾਂ ਚੁੱਕਦਿਆਂ ਨੂੰ ਲੱਗ ਗਏ ਉੱਥੋਂ ਦਰਬਾਰ ਸਾਹਿਬ ਦੇ ਵਿੱਚੋਂ ਸੋ ਆਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਸੂਰਮਿਆਂ ਦਾ ਇਤਿਹਾਸ ਕਹਿੰਦਿਆਂ ਗੁਰਬਾਣੀ ਪੜ੍ਹਦੇ ਹਾਂ ਗੁਰੂ ਸਾਹਿਬ ਜੀ ਬਖਸ਼ਣ ਆ ਰਹੇ ਆ ਗੁਨਾਹਾਂ ਦੀ ਮਾਫ਼ੀ ਬਖਸ਼ਣਗੇ ਅੱਗੇ ਤੋਂ ਸਮਤ ਦਿਨ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਪੰਥਕ ਪ੍ਰਸਿੱਧ ਕੀਰਤਨੀ ਜਥਾ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਆਪ ਸੰਗਤਾਂ ਨੂੰ ਹਰ ਜਸ ਕੀਰਤਨ ਰਾਹੀਂ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨਾ ਅੰਮ੍ਰਿਤ ਬਾਣੀ ਨਾਲ ਜੁੜਨਗੇ ਜੀ ਭੁੱਲ ਚੁੱਕ ਦੀ ਖਿਮਾ ਫਤਿਹ ਦੀ ਸਾਂਝ ਪਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸੂਰਾ ਸੁਪਹਿ ਚਾਨੀਏ ਜੂਲਰੇ ਦੀਨ ਖੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡ ਖੇਤ ਜੂਨ 1984 ਤਿੰਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਅੱਜ ਦੇ ਦੀਵਾਨ ਸੱਜੇ ਹਨ ਆਪ ਸੰਗਤਾਂ ਨੂੰ ਜੂਨ 1984 ਦੇ ਘੱਲੂਘਾਰੇ ਦਾ ਇਤਿਹਾਸ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਸਾਚੇ ਉਹਨਾਂ ਦਾ ਢਾਡੀ ਜੱਥਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੱਥੇ ਦਾ ਹੁਣ ਭਾਈ ਜਗਦੀਪ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਭਨਾਂ ਦੀ ਹਾਜ਼ਰੀ ਸਤਿਗੁਰੂ ਜੀ ਦਰ ਪ੍ਰਵਾਨ ਕਰਨ ਕਦਮ ਕਦਮ ਲੇਖੇ ਦੇ ਵਿੱਚ ਲਾ ਲੈਣ। ਆਓ ਬੜੇ ਪਿਆਰ ਨਾਲ ਅਗਲਾ ਸਰਮਾ ਸਵਰਨ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਜਗਦੀਪ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਜੱਥਾ ਜੂਨ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਅੱਜ ਦੇ ਦੀਵਾਨ ਸੱਜੇ ਹਨ। ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਤੋਂ ਬਾਅਦ ਹੁਣ ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਜੋ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਜਨਰਲ ਸ਼ਬੇਰ ਸਿੰਘ, ਹੋਰ ਅਨੇਕਾਂ ਸ਼ਹੀਦਾਂ ਦੀ ਯਾਦ ਵਿੱਚ ਦੀਵਾਨ ਸੱਜੇ ਹਨ। ਅੱਜ ਤੋਂ 42 ਸਾਲ ਪਹਿਲਾਂ ਭਾਰਤ ਦੀ ਜ਼ਾਲਮ ਸਰਕਾਰ ਨੇ ਜਿੱਥੇ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਟੈ ਢੇਰੀ ਕੀਤਾ, ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅੱਜ ਦੇ ਦੀਵਾਨ ਸੱਜੇ ਨੇ। ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਜੱਥੇ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

0: ਕਰ ਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਕੋਲ ਸਮਾਤ ਬਖਸ਼ਿਸ਼ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਭਗਤ ਕਬੀਰ ਜੀਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਜੋ ਕਿ 12 ਜੂਨ ਦਿਨ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 14 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਜੋ ਕਿ 16 ਜੂਨ ਦਿਨ ਮੰਗਲਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 18 ਜੂਨ ਦਿਨ ਵੀਰਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਸਾਰੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ

ਰਹੇ ਸਨ। ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਸਤਿਕਾਰਯੋਗ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲੇ, ਤਿਨ੍ਹਾਂ ਦੇ ਰਾਗੀ ਜਥੇ ਪਾਸੋਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਸੋ ਕਹ ਟਲ ਗੁਰ ਸੇਵੀਐ ਅਹਿਨ ਸੁਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਵੈ ਸਿਫਤ ਕਸਮ ਦੀ ਨੂਰ ਅਰਸੋ ਚੱਠੀਐ।

0: हे गुरु जी की फतेह।
1: Wait.